0: CKJS 92.7 FM and HD1 Winnipeg, an Evanoff Communication Station.
1: The following is a paid program. The views and opinions do not represent those of CKJS or its advertisers.
2: ਸਤਿ ਸ਼੍ਰੀ ਅਕਾਲ ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਦਪਿੰਦਰ ਕੌਰ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪਨੂ ਤੇ ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਪੱਖ ਦੇ ਮੁੱਦਿਆਂ ਦੇ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਜਤਿੰਦਰ ਪਨੂ ਜੀ ਮੌਜੂਦ ਨੇ ਪਨੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ
3: ਜੀ ਸ਼ੁਕਰੀਆ ਦਪਿੰਦਰ ਜੀ ਮੈਂ ਦਰਸ਼ਕਾਂ ਨੂੰ ਇੰਨੀ ਗੱਲ ਦੱਸ ਦਿਆਂ ਕਿ ਪ੍ਰੋਗਰਾਮ ਦੇ ਦੂਸਰੇ ਸੈਗਮੈਂਟ ਦੇ ਵਿੱਚ ਅਸੀਂ ਅੱਜ ਤੋਂ ਬਾਅਦ SIR ਬਾਰੇ ਕੁਝ ਜ਼ਰੂਰੀ ਗੱਲ ਕਰਨੀ ਆ ਦਰਸ਼ਕ ਚੇਤਾ ਰੱਖਣ ਔਰ ਤੁਸੀਂ ਅਗਲਾ ਸਵਾਲ ਕਰ ਸਕਦੇ
2: ਪਨੂ ਸਾਹਿਬ ਸ਼ੁਰੂਆਤ ਕਰਾਂਗੇ ਪੰਜਾਬ ਕਾਂਗਰਸ ਤੋਂ ਬੜੇ ਚਿਰਾਂ ਤੋਂ ਇੰਤਜ਼ਾਰ ਸੀ ਕਿ ਲੀਡਰਸ਼ਿਪ ਦੇ ਵਿੱਚ ਕਿਹੜੇ ਬਦਲਾਅ ਹੋਣਗੇ ਤੇ ਜਦੋਂ ਐਲਾਨ ਹੋ ਗਿਆ ਤਾਂ ਵੱਖੋ ਵੱਖਰੇ ਰਿਐਕਸ਼ਨ ਸਾਹਮਣੇ ਆ ਰਹੇ ਨੇ ਤੇ ਕੁਝ ਨਾਰਾਜ਼ਗੀ ਵੀ ਪ੍ਰਗਟ ਕਰ ਰਹੇ ਨੇ ਲੀਡਰ ਕਿਵੇਂ ਦੇਖਦੇ ਹੋ ਇਸ ਨੂੰ
3: ਦੇਖੋ ਗੱਲ ਇਹ ਹੈ ਕਿ ਬੜੇ ਚਿਰ ਦੀ ਉਡੀਕ ਸੀ ਕਿ ਕਾਂਗਰਸ ਪਾਰਟੀ ਆਪਣੇ ਪੰਜਾਬ ਦੀ ਪ੍ਰਧਾਨਗੀ ਬਾਰੇ ਕੋਈ ਫੈਸਲਾ ਕਰੇਗੀ ਅੰਤ ਨੂੰ ਹੋਇਆ ਕੀ ਕੁਛ ਵੀ ਨਹੀਂ ਸ਼ਾਹ ਮੁਹੰਮਦ ਨੇ ਆਖਿਆ ਸੀ ਤੇਜਾ ਸਿੰਘ ਦੀ ਬੜੀ ਉਡੀਕ ਸਾਨੂੰ ਉਹਦੇ ਆਏ ਬਗੈਰ ਨਾ ਲੜਾਂਗੇ ਜੀ ਤੇ ਤੇਜਾ ਸੋਹਣੇ ਜੋ ਕੁਝ ਕੀਤਾ ਸੀ ਲੜਾਈ ਦਾ ਪੱਠਾ ਬਿਠਾ ਦਿੱਤਾ ਸੀ ਇਸ ਵੇਲੇ ਮੈਨੂੰ ਪੁੱਛਿਆ ਜਾਵੇ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਜੇ ਕੋਈ ਟੱਕਰ ਲੈਣ ਦੀ ਪੁਜੀਸ਼ਨ ਚ ਤੇ ਬਾਕੀ ਪਾਰਟੀਆਂ ਚੋਂ ਕਾਂਗਰਸ ਨੂੰ ਆਮ ਲੋਕ ਥੋੜਾ ਜਿਹਾ ਉੱਪਰ ਸਮਝਦੇ ਆ ਤੇ ਕਾਂਗਰਸ ਵਾਲੇ ਇਹੋ ਜਿਹੇ ਆ ਕਿ ਆਪਸ ਵਿੱਚ ਲੜਾਈ ਪੜ੍ਹਾਈ ਇਹਨਾਂ ਦੀ ਖਤਮ ਹੀ ਨਹੀਂ ਹੁੰਦੀ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 2002 'ਚ ਆਈ ਬੇਟਾ ਕਿਹਨੇ ਬਿਠਾਇਆ ਆਪਸ ਵਿੱਚ ਕੁਰਸੀ ਯੁੱਧ ਸੀ ਉਹਦਾ ਕਰਕੇ ਬੈਠ ਗਿਆ 2012 'ਚ ਜਿੱਤ ਰਹੇ ਸੀ ਜਿੱਤਦੇ ਜਿੱਤਦੇ ਇੱਕ ਤਾਂ ਇਹਨਾਂ ਨੂੰ ਢਾਹ ਲਾਈ ਮਨਪ੍ਰੀਤ ਸਿੰਘ ਬਾਦਲ ਦੀ ਪੰਜਾਬ ਪੀਪਲਸ ਪਾਰਟੀ ਨੇ ਅਤੇ ਦੂਸਰਾ ਅਖੀਰਲੇ ਦਿਨਾਂ 'ਚ ਜਾ ਕੇ ਇੱਕ ਦੂਸਰੇ ਦੀਆਂ ਸੀਟਾਂ ਹਰਾਉਣ ਲੱਗ ਪਏ ਜਿੱਤਦੇ ਜਿੱਤਦੇ ਹਾਰ ਗਏ 2017 'ਚ ਇਹਨਾਂ ਦੀ ਫਿਰ ਸਰਕਾਰ ਬਣ ਗਈ ਮੁੱਖ ਮੰਤਰੀ ਨੇ ਉਹ ਬਣਾ ਲਿਆ ਜਿਹੜਾ ਰਾਜੇ ਦਾ ਪੁੱਤ ਸੀ ਅਤੇ ਉਹ ਆਪਣੇ ਆਪ ਨੂੰ ਰਾਜਾ ਹੀ ਸਮਝ ਬੈਠਾ ਅਤੇ ਉਹਨੇ ਜਿਹੜੇ ਸਰਕਾਰ ਦੇ ਕੰਮ ਕਾਰ ਉਹ ਪਤਾ ਨਹੀਂ ਕਿਸੇ ਨੂੰ ਬਾਹਰਲੇ ਨੂੰ ਉੱਦਾਂ ਹੀ ਆਊਟਸੋਰਸ ਕਰ ਦਿੱਤੇ ਅਤੇ ਆਪ ਸਿਰਫ ਮੌਜ ਮੇਲੇ ਮਹਿਫਲਾਂ ਸਜਾਉਣ ਤੱਕ ਸੀਮਤ ਹੋ ਗਿਆ ਜਿਹੜੇ ਬਾਕੀ ਦੇ ਸੀ ਨਾ ਸਾਰੇ ਲੜਕੇ ਮੁੱਖ ਮੰਤਰੀ ਪਾਸੇ ਕੀਤਾ ਨਵਾਂ ਮੁੱਖ ਮੰਤਰੀ ਬਣਿਆ ਤੇ ਚਰਨਜੀਤ ਸਿੰਘ ਚੰਨੀ ਲੋਕਾਂ ਵੱਲੋਂ ਹੁੰਗਾਰਾ ਸੀ ਕਿ ਪਹਿਲੀ ਵਾਰੀ ਕੋਈ ਦਲਿਤ ਮੁੱਖ ਮੰਤਰੀ ਬਣਿਆ ਇਹ ਫਿਰ ਆਪਸ ਵਿੱਚ ਲੜਨ ਲੱਗ ਪਏ ਜਿਹਨੂੰ ਪੰਜਾਬ ਦਾ ਪ੍ਰਧਾਨ ਬਣਾਇਆ ਸੀ ਨਵਜੋਤ ਸਿੰਘ ਸਿੱਧੂ ਨੂੰ ਉਹ 3 ਵਾਰੀ ਹਿੱਕ ਤੇ ਹੱਥ ਮਾਰ ਕੇ ਕਹਿੰਦਾ ਸੀ ਮੈਂ ਆਹ ਕਰ ਦੂੰ ਮੈਂ ਉਹ ਕਰ ਦੂੰ ਤੇ ਜਦੋਂ ਚੋਣ ਆਈ ਤੇ ਸਾਰੇ ਪੰਜਾਬ ਦੇ ਵਿੱਚ 117 'ਚੋਂ ਇੱਕ ਸੀਟ ਆਪਣੀ ਇੱਕ ਸੀਟ ਹੋਰ ਤੇ ਗਿਆ ਤੇ ਜਿਹੜੀ ਹੋਰ ਸੀਟ ਤੇ ਗਿਆ ਉੱਥੇ ਵੀ ਉਹਨੇ ਭਾਸ਼ਣ ਕਰਨ ਤੋਂ ਇਨਕਾਰ ਕਰਤਾ ਤੇ ਪੰਜਾਬ ਦਾ ਪ੍ਰਧਾਨ ਸੀ ਇਸ ਵਾਰੀ ਇਹਨਾਂ ਤੋਂ ਲੋਕਾਂ ਨੂੰ ਆਸਾਂ ਸੀ ਕਿ ਕੁਛ ਕਰ ਸਕਦੇ ਆ ਕੁਛ ਤੁਰਨਗੇ ਅਕਾਲੀ ਤੇ ਅਜੇ ਤੱਕ ਜਿੱਦਾਂ ਦੀ ਪੁਜੀਸ਼ਨ 'ਚ ਆ ਸਾਰਿਆਂ ਨੂੰ ਭਾਜਪਾ ਤਾਣ ਲਾ ਰਹੀ ਆਉਣ ਨੂੰ ਇਹਨਾਂ ਦੀ ਹੁਣ ਜਦੋਂ ਪ੍ਰਧਾਨਗੀ ਦਾ ਫੈਸਲਾ ਕਰਨਾ ਸੀ ਕਿੰਨੀਆਂ ਮੀਟਿੰਗਾਂ ਹੋਈਆਂ ਕਿੰਨਾ ਰੌਲਾ ਪਿਆ ਤੇ ਮਗਰੋਂ ਨਿਕਲਿਆ ਕੀ ਕੁਛ ਵੀ ਨਹੀਂ ਤਿੱਤਰ ਨਾ ਮਟੇਰ ਪ੍ਰਧਾਨਗੀ ਬਾਰੇ ਉਹਨਾਂ ਨੇ ਕਹਿ ਦਿੱਤਾ ਜੀ ਅਮਰਿੰਦਰ ਸਿੰਘ ਰਾਜਾ ਵੜਿੰਗ ਠੀਕ ਚੱਲਦਾ ਤੇ ਉਹ ਹੀ ਰਹੇਗਾ ਲੀਡਰ ਆਪੋਜੀਸ਼ਨ ਪੰਜਾਬ ਵਿਧਾਨ ਸਭਾ 'ਚ ਪ੍ਰਤਾਪ ਸਿੰਘ ਬਾਜਵਾ ਸਭ ਤੋਂ ਜ਼ਿਆਦਾ ਤਜਰਬੇ ਵਾਲਾ ਉਹ ਮੰਨਦੇ ਆ ਜਿਹੜਾ ਕਈ ਵਾਰ ਇੱਥੇ ਮੰਤਰੀ ਵੀ ਰਹਿ ਚੁੱਕਾ MLA ਵੀ ਰਹਿ ਚੁੱਕਾ ਹੁਣ ਵੀ MLA ਆ ਪੰਜਾਬ ਦਾ ਪ੍ਰਧਾਨ ਵੀ ਰਹਿ ਚੁੱਕਾ ਲੀਡਰ ਆਪੋਜੀਸ਼ਨ ਵੀ ਰਹਿ ਚੁੱਕਾ ਲੋਕ ਸਭਾ ਦਾ ਮੈਂਬਰ ਵੀ ਰਹਿ ਚੁੱਕਾ ਰਾਜ ਸਭਾ ਦਾ ਵੀ ਉਹ ਕਹਿੰਦੇ ਜੀ ਠੀਕ ਆ ਚਰਨਜੀਤ ਸਿੰਘ ਚੰਨੀ ਬਾਰੇ ਸਮਝਿਆ ਜਾਂਦਾ ਸੀ ਕਿ ਦਲਿਤ ਚਿਹਰਾ ਹੋਣ ਕਰਕੇ ਉਹਨੂੰ ਅੱਗੇ ਲਾਉਣਗੇ ਪੰਜਾਬ ਦੀ ਪ੍ਰਧਾਨਗੀ ਦੇਣਗੇ ਤੇ ਇਸ ਪ੍ਰਧਾਨਗੀ ਦੇ ਨਾਲ ਪੰਜਾਬ ਭਰ ਚੋਂ ਦਲਿਤ ਵੋਟ ਇਹਨਾਂ ਦੇ ਨਾਲ ਤੁਰੇਗੀ ਇਹ ਰਿਪੋਰਟਾਂ ਥੱਲਿਓਂ ਵੀ ਆਉਂਦੀਆਂ ਸੀ ਉਹਨੂੰ ਇਹਨਾਂ ਨੇ ਚੋਣ ਮੁਹਿੰਮ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਚਲੋ ਜੇ ਉਹ ਵੀ ਬਣ ਜਾਏ ਤੇ ਮਾੜਾ ਨਹੀਂ ਹਿਮਾਚਲ ਪ੍ਰਦੇਸ਼ ਦੇ ਵਿੱਚ ਸੁਖਵਿੰਦਰ ਸੁੱਖੂ ਨੂੰ ਚੋਣ ਮੁਹਿੰਮ ਕਮੇਟੀ ਦਾ ਹੀ ਮੁਖੀ ਬਣਾਇਆ ਸੀ ਜਿਹੜਾ ਬਾਅਦ 'ਚ ਮੁੱਖ ਮੰਤਰੀ ਬਣ ਗਿਆ
4: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
5: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
3: ਇੱਦਾਂ ਹੀ ਬਾਕੀ ਸਾਰਿਆਂ ਨੂੰ ਇਸ ਤਰ੍ਹਾਂ ਅੱਡੋ ਅੱਡ, ਕਿਸੇ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਬਣਾਤਾ, ਕਿਸੇ ਨੂੰ ਕੋਆਰਡੀਨੇਸ਼ਨ ਕਮੇਟੀ ਦਾ ਬਣਾਤਾ, ਕੋਰ ਕਮੇਟੀ ਦਾ ਮੁਖੀ ਬਣਾਤਾ ਸੁਖਜਿੰਦਰ ਸਿੰਘ ਰੰਧਾਵੇ ਨੂੰ, ਸਾਬਕਾ ਡਿਪਟੀ ਮੁੱਖ ਮੰਤਰੀ ਹੈ। ਇਹਨਾਂ ਸਾਰਿਆਂ ਦੇ ਬਣਨ ਤੋਂ ਬਾਅਦ ਇਹ ਸਮਝਿਆ ਜਾਂਦਾ ਸੀ ਕਿ ਹਰ ਇੱਕ ਨੂੰ ਖੁਸ਼ ਕਰਨ ਦਾ ਯਤਨ ਕੀਤਾ, ਤੇ ਨਤੀਜਾ ਇਹ ਨਿਕਲਿਆ ਕਿ ਥੱਲਿਓਂ ਰਿਪੋਰਟਾਂ ਆਉਂਦੀਆਂ ਕਿ ਕਾਂਗਰਸ ਵਿੱਚ ਕੋਈ ਵੀ ਖੁਸ਼ ਨਹੀਂ। ਉਹ ਕਿਤੇ ਤਾਂ ਮਿਲ ਕੇ ਚੱਲਣ ਦਾ ਯਤਨ ਕਰੋ। ਅੱਜ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵਾਗਤ ਕਰਤਾ ਕੇਂਦਰ ਦੇ ਫੈਸਲੇ ਦਾ, ਬਾਕੀਆਂ ਨੇ ਸਵਾਗਤ ਕਰਨ ਦੀ ਲੋੜ ਨਹੀਂ ਸਮਝੀ। ਚੰਡੀਗੜ੍ਹ ਤੋਂ ਪਾਰਲੀਮੈਂਟ ਮੈਂਬਰ ਮਨੀਸ਼ ਤਿਵਾੜੀ ਹੈ, ਤੀਸਰੀ ਪੀੜ੍ਹੀ ਦਾ ਲੀਡਰ ਹੈ ਉਹ। ਉਹਦੇ ਨਾਨਾ ਜੀ ਪਹਿਲਾਂ ਪੈਪਸੂ ਦੇ ਵੀ ਮੰਤਰੀ ਹੁੰਦੇ ਸੀ, ਫਿਰ ਪੰਜਾਬ ਦੇ ਸਾਂਝੇ ਦੇ ਵੀ, ਫਿਰ ਉਹਦੇ ਪਿਤਾ ਜੀ ਪਾਰਲੀਮੈਂਟ ਮੈਂਬਰ ਰਹੇ, ਹੁਣ ਉਹ ਇੰਨੇ ਚਿਰ ਤੋਂ ਪਾਰਲੀਮੈਂਟ

0: Hi, this is Michael, sales manager, Waverly Chrysler. You're in the market for a new or a used vehicle. What if I could guarantee you the best price on a new vehicle, or I gave you $1,000? Then what if I told you that you had a chance to win a new quad valued at $14,000 just for buying from us in the month of March? That's right, at Waverly Chrysler, we're the home of the monthly prize giveaway and $1,000 best price guarantee. WaverlyChrysler.ca, 204-661-5337, part of the Gauthier Automotive Group.
1: 1287 Jefferson Avenue tak tusi jana.
2: ਜੀ ਪੰਨੂ ਸਾਹਿਬ, ਬਹਿਬਲ ਕਲਾਂ ਗੋਲੀਕਾਂਡ ਦੀ ਗੱਲ ਕਰਾਂਗੇ। SIT ਟੀਮ ਦੇ ਵੱਲੋਂ ਹੁਣ ਘਟਨਾ ਸਥਲਾਂ ਦੇ ਉੱਤੇ ਜਾ ਕੇ ਸੀਨ ਨੂੰ ਰੀਕ੍ਰੀਏਟ ਕੀਤਾ ਜਾ ਰਿਹਾ। ਤੁਸੀਂ ਲੰਮੇ ਸਮੇਂ ਤੋਂ ਇਸ ਮਾਮਲੇ ਨੂੰ ਦੇਖ ਰਹੇ ਹੋ, ਹੁਣ ਇਸ ਬਾਰੇ ਕੀ ਸੋਚਦੇ ਹੋ?
3: ਸਾਡੀ ਬਦਕਿਸਮਤੀ ਹੈ ਕਿ 2015 ਚ ਜਦੋਂ ਇਹ ਘਟਨਾਵਾਂ ਵਾਪਰੀਆਂ, ਅਸੀਂ ਉਦੋਂ ਵੀ ਪੱਤਰਕਾਰ ਸਾਂ ਤੇ ਅਸੀਂ ਅੱਜ ਵੀ ਪੱਤਰਕਾਰ। 11 ਸਾਲ ਹੋ ਗਏ ਇਹਨਾਂ ਦੀ ਚਰਚਾ ਕਰਦਿਆਂ ਕਰਦਿਆਂ, ਨਿਕਲਦਾ ਕੀ ਹੈ? ਮੁੜ ਮੁੜ ਕੇ ਉਹ ਗੱਲਾਂ ਸਾਨੂੰ ਕਰਨੀਆਂ ਪੈਂਦੀਆਂ। ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ ਗਿਆ, ਜਿਨ੍ਹਾਂ ਨੇ ਚੋਰੀ ਕੀਤਾ, ਫਿਰ ਉਹਨਾਂ ਨੇ ਬਰਗਾੜੀ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਪੋਸਟਰ ਲਾਇਆ ਕਿ ਉਹਨਾਂ ਦੇ ਗੁਰੂ ਦੀ ਬੇਇੱਜ਼ਤੀ ਹੋਈ ਹੈ ਤੇ ਉਹ ਜਵਾਬੀ ਬੇਇੱਜ਼ਤੀ ਕਰਨਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ। ਸਰਕਾਰ ਉਸ ਵਕਤ ਕੀਤੀ ਸੀ ਅਕਾਲੀ ਭਾਜਪਾ ਦੀ, ਇਹਨਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ। ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਾੜ ਕੇ ਅੱਡ ਅੱਡ ਥਾਵਾਂ ਦੇ ਉੱਤੇ ਰੰਗ ਖਿਲਾਰੇ। ਜਦੋਂ ਸੰਗਤ ਰੋਸ ਕਰਨ ਲੱਗੀ ਤੇ ਸ਼ਾਂਤਮਈ ਰੋਸ ਸੀ, ਉਹਦੇ ਉੱਤੇ ਪੁਲਿਸ ਦੀ ਧਾੜ ਲਿਆ ਕੇ ਹਮਲਾ ਕਰਕੇ 2 ਜਣੇ ਮਾਰਤੇ, ਕੁਝ ਜ਼ਖਮੀ ਹੋਏ, ਜਿੰਨੇ ਉੱਥੇ ਕੀਤਾ ਗਿਆ ਜੋ ਕੁਝ, ਉਹ ਸਾਰਾ ਕੁਝ ਅੱਤ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਹੋਈ ਤੋਂ ਗੋਲੀ ਚੱਲੀ, ਤਸ਼ੱਦਦ ਹੋਇਆ। ਇੱਦਾਂ ਦੀਆਂ ਪੰਜਾਬ 'ਚ ਸਿਰਫ 2 ਘਟਨਾਵਾਂ ਵਾਪਰੀਆਂ, ਇੱਕ 1986 'ਚ ਨਕੋਦਰ ਜਲੰਧਰ ਜ਼ਿਲ੍ਹੇ 'ਚ ਤੇ ਦੂਸਰੀ ਬਹਿਬਲ ਕਲਾਂ ਤੇ ਕੋਟਕਪੂਰੇ 'ਚ 2015 'ਚ, ਤੇ ਦੋਵੇਂ ਵਾਰੀ ਪੰਜਾਬ 'ਚ ਮੁੱਖ ਮੰਤਰੀ ਅਕਾਲੀ ਸੀ। ਉਦੋਂ ਬਾਅਦ ਕਈ ਵਾਰੀ ਪੜਤਾਲਾਂ ਹੋਈਆਂ, ਇੱਕ SIT ਬਣਦੀ ਆ, ਤੋੜ ਦਿੰਦੇ, ਫਿਰ ਦੂਜੀ ਬਣ ਜਾਂਦੀ, ਫਿਰ ਤੀਜੀ ਬਣ ਜੇ। SIT ਬਣਾਈ ਜੋ SIT ਦਾ ਮਤਲਬ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੁੰਦਾ। ਇੱਕ SIT ਹਰਿਆਣੇ ਦੀ ਜੇਲ੍ਹ ਵਿੱਚ ਜਾ ਕੇ ਸੁਨਾਰੀਆ ਜੇਲ੍ਹ 'ਚ ਰਾਮ ਰਹੀਮ ਸਿੰਘ ਦੀ ਵੀ ਇੰਟਰਵਿਊ ਕਰਕੇ ਉੱਤੇ ਸਵਾਲ ਜਵਾਬ ਕਰਕੇ ਆਈ ਸੀ। ਫਿਰ ਉਹਨਾਂ ਨੇ ਆਖਿਆ ਸੀ ਕਸਟੋਡੀਅਲ ਇਨਵੈਸਟੀਗੇਸ਼ਨ ਚਾਹੀਦੀ ਆ, ਯਾਨੀ ਹਿਰਾਸਤ ਵਿੱਚ ਬਿਠਾ ਕੇ ਅਸੀਂ ਗੱਲ ਕਰਨੀ ਆ, ਉੱਥੇ ਸਾਨੂੰ ਹਰਿਆਣੇ ਦੀ ਪੁਲਿਸ ਗੱਲ ਨਹੀਂ ਕਰਨ ਦਿੰਦੀ। ਅਦਾਲਤ ਤੋਂ ਮਨਜ਼ੂਰੀ ਨਹੀਂ ਮਿਲੀ। ਜਿਹੜੀ ਉਹ ਮਨਜ਼ੂਰੀ ਨਹੀਂ ਮਿਲੀ, ਉਹ ਕਦੋਂ ਦੀਆਂ ਗੱਲਾਂ ਨੇ? ਹੁਣ ਵਾਲੀ ਸਰਕਾਰ ਨੂੰ ਦੋਸ਼ੀ ਠਹਿਰਾਇਆ ਜਾਵੇਗਾ? ਪਿਛਲੀ ਸਰਕਾਰ ਦੇ 5 ਸਾਲ ਹੀ ਉਹ ਕੀ ਕਰਦੇ ਰਹੇ? ਉਦੋਂ ਪਿਛਲੀ ਜਿਹਨਾਂ ਦੇ ਵਕਤ ਵਾਪਰਿਆ ਸੀ ਉਹਨਾਂ ਦਾ ਤਾਂ 1.5 ਸਾਲ ਹੈ, ਉਹਨਾਂ ਦੀ ਨੀਤ ਹੀ ਨਹੀਂ ਸੀ ਕੁਛ ਕਰਨ ਦੀ। ਜਦੋਂ ਹੁਣ ਤੱਕ ਕੁਛ ਨਹੀਂ ਹੋਇਆ ਤੇ ਹੁਣ ਮੁੜ ਮੁੜ ਕੇ SIT ਜਾਂਦੀ ਪੜਤਾਲ ਕਰਦੀ ਹੈ, ਇਹ ਸਾਰਾ ਕੁਝ ਜਿਹੜਾ ਅਸੀਂ ਹੁਣ ਤੱਕ ਤੇ ਲਾਭ ਖੱਟਦੇ ਰਹੇ, ਇਸ ਵੇਲੇ ਜਿਹੜੀ SIT ਹੈ ਅੱਜ ਉੱਥੇ ਪਹੁੰਚੀ, ਉਹਨਾਂ ਨੇ ਸੀਨ ਰੀਕ੍ਰੀਏਟ ਕੀਤਾ, ਮੰਨ ਲਓ ਜੋ ਘਟਨਾਵਾਂ ਵਾਪਰੀਆਂ ਸੀ ਐਨ ਉਸੇ ਤਰ੍ਹਾਂ ਦਾ ਮਾਹੌਲ ਬਣਾ ਕੇ ਵੇਖਿਆ, ਵੇਖੋ ਕੀ ਕਰਦੇ। ਆਸ ਰੱਖਣੀ ਚਾਹੀਦੀ ਹੈ ਕਿ ਕੁਝ ਨਿਕਲੇਗਾ, ਨਿਕਲਦਾ ਕਿ ਨਹੀਂ ਨਿਕਲਦਾ ਇਹਦੀ ਗਰੰਟੀ ਕੋਈ ਨਹੀਂ ਕਰ ਸਕਦਾ, ਇਹ ਸਿਰਫ SIT ਵਾਲੇ ਜਾਣਦੇ ਆ।
2: ਪੰਨੂ ਸਾਹਿਬ, ਭਰੋਸੇ ਤੇ ਯਕੀਨ ਦਾ ਜ਼ਿਕਰ ਕੀਤਾ ਹੈ ਤੁਸੀਂ, ਤੇ ਅਗਲੀ ਜਿਹੜੀ ਮੈਂ ਗੱਲ ਕਰਨ ਜਾ ਰਹੀ ਹਾਂ ਇੰਜ ਜਾਪਦਾ ਕਿ ਅਜਿਹਾ ਭਾਰਤ ਦੇ ਵਿੱਚ ਹੀ ਹੋ ਸਕਦਾ। ਹਾਈਕੋਰਟ ਦੇ ਵੱਲੋਂ ਕਿਹਾ ਗਿਆ ਕਿ ਫੁੱਟਪਾਥ ਤੇ ਤੁਰਨਾ ਲੋਕਾਂ ਦਾ ਬੁਨਿਆਦੀ ਅਧਿਕਾਰ ਹੈ, ਫੁੱਟਪਾਥ ਨੂੰ ਖਾਲੀ ਕਰੋ। ਇਸ ਤਰੀਕੇ ਦਾ ਬਿਆਨ ਜਦੋਂ ਹਾਈਕੋਰਟ ਤੋਂ ਸਾਹਮਣੇ ਆਉਂਦਾ, ਕਿਵੇਂ ਦੇਖਦੇ ਹੋ ਇਸ ਨੂੰ?
3: ਇਹੋ ਜਿਹੇ ਬਿਆਨ ਅੱਗੇ ਵੀ ਕਈ ਵਾਰ ਆਏ ਨੇ, ਪਰ ਖਾਲੀ ਕੌਣ ਕਰਦਾ? ਅਸੀਂ ਬਾਜ਼ਾਰਾਂ 'ਚ ਵੇਖਿਆ ਕਈ ਵਾਰ, ਹੁਣ ਵੀ ਜਾ ਕੇ ਜਿਹੜਾ ਮਰਜ਼ੀ ਵੇਖ ਲਵੇ, ਜੇ 60 ਫੁੱਟ ਦਾ ਬਾਜ਼ਾਰ ਹੈ ਤੇ ਅਸਲ ਵਿੱਚ ਤੇ ਉਹ 20 ਜਾਂ 25 ਫੁੱਟ ਦਾ ਵੀ ਨਹੀਂ ਹੁੰਦਾ। ਹਰ ਇੱਕ ਨੇ ਪਹਿਲਾਂ ਫੁੱਟਪਾਥ ਦੇ ਉੱਤੇ ਸਮਾਨ ਲਿਆਉਣਾ ਸ਼ੁਰੂ ਕੀਤਾ, ਫੁੱਟਪਾਥ ਤੋਂ ਅੱਗੇ ਡੰਡੇ ਵਧਾ ਵਧਾ ਕੇ ਬਾਂਸ ਇਹਦੀ ਛਾਂ ਕਰਨ ਵਾਸਤੇ ਉੱਤੇ ਥੋੜ੍ਹੀ ਜਿਹੀ ਤਰਪਾਲ ਲਾਈ ਆ, ਉਹ ਤਰਪਾਲ ਦੇ ਥੱਲੇ ਥਾਂ ਲਿਆਉਣਾ ਸ਼ੁਰੂ ਕਰਤਾ। 20 ਫੁੱਟ ਦੀ ਪਿੱਛੇ ਦੁਕਾਨ ਆ ਤੇ 20 ਫੁੱਟ ਅੱਗੇ ਇੱਧਰ ਵਧਾ ਲਿਆ, 20 ਫੁੱਟ ਉਹਨੇ ਵਧਾ ਲਿਆ, ਉਹਦੇ ਵਿੱਚ ਹੀ ਮੋਟਰਸਾਈਕਲ ਸਕੂਟਰ ਉਹਨਾਂ ਨੇ ਖੜ੍ਹੇ, ਕਾਰ ਖੜ੍ਹੀ ਆ, ਉਹਦੇ ਵਿੱਚ ਹੀ ਉਹਨਾਂ ਨੇ ਇੱਕ ਰੇਹੜੀ ਵਾਲੇ ਨੂੰ ਲਵਾਤੀ ਰੇਹੜੀ, ਉਹਦੇ ਤੋਂ ਮਹੀਨੇ ਦੇ ਮਹੀਨੇ ਪੈਸੇ ਲੈਂਦੇ ਆ, ਕਈ ਡੇਲੀ ਵੀ ਲੈਂਦੇ ਰੋਜ਼ ਦੇ ਰੋਜ਼। ਇਹ ਸਭ ਕੁਝ ਹੁੰਦਿਆ ਸਰਕਾਰਾਂ ਨੂੰ ਨਹੀਂ ਦਿਸਦਾ, ਵਿੱਚੋਂ ਹੀ ਤੇ ਲੋਕਾਂ ਦੇ ਲੰਘਣ ਵਾਸਤੇ ਥਾਂ ਨਹੀਂ ਰਹਿ ਗਈ। ਭਾਰਤ ਵਿੱਚ ਫੁੱਟਪਾਥਾਂ ਤੇ ਕਬਜ਼ਾ ਕਰਨਾ ਇਹਨੂੰ ਮੁੱਢਲਾ ਅਧਿਕਾਰ ਮੰਨਿਆ ਜਾ ਰਿਹਾ। ਅਦਾਲਤ ਕਹਿੰਦੀ ਹੈ ਫੁੱਟਪਾਥ ਤੇ ਤੁਰਨਾ ਲੋਕਾਂ ਦਾ ਮੁੱਢਲਾ ਅਧਿਕਾਰ ਆ। ਤੁਸੀਂ ਚੰਡੀਗੜ੍ਹ 'ਚ ਵੇਖ ਲਓ, ਸਭ ਥਾਵਾਂ ਦੇ ਉੱਤੇ ਫੁੱਟਪਾਥ ਖਾਲੀ ਨੇ। ਚੰਡੀਗੜ੍ਹ ਵਿੱਚ ਵੀ ਇਹ ਸਮੱਸਿਆ ਆਉਣੀ ਸ਼ੁਰੂ ਹੋ ਗਈ ਆ, ਕੁਝ ਲੋਕਾਂ ਦੇ ਫੁੱਟਪਾਥਾਂ ਤੇ ਸਮਾਨ ਲਿਆਉਣਾ ਸ਼ੁਰੂ ਕਰਤਾ। ਜੇ ਚੰਡੀਗੜ੍ਹ ਵਰਗੇ ਸ਼ਹਿਰ 'ਚ ਵੀ ਸ਼ੁਰੂ ਕਰਤਾ ਤੇ ਪੰਜਾਬ, ਹਰਿਆਣਾ, ਹੋਰ ਥਾਵਾਂ ਦੇ ਉੱਤੇ ਕਿੱਦਾਂ ਰੋਕਿਆ ਜਾ ਸਕਦਾ? ਅਦਾਲਤਾਂ ਹੁਕਮ ਕਰਦੀਆਂ ਨੇ, ਜੇ ਸਰਕਾਰਾਂ ਨਹੀਂ ਮੰਨਦੀਆਂ ਤੇ ਅਦਾਲਤਾਂ ਉਸ ਤੋਂ ਬਾਅਦ ਕੀ ਕਰਦੀਆਂ? ਅਦਾਲਤਾਂ ਸਖਤੀ ਨਾਲ ਇਹ ਲਾਗੂ ਕਰਾਉਂਦੀਆਂ ਕਿਉਂ ਨਹੀਂ?

0: ਔਰ ਕਰਵਾ ਵੀ ਨਹੀਂ ਸਕਦੀਆਂ। ਇਲਾਕੇ ਦਾ ਕੌਂਸਲਰ, ਇਲਾਕੇ ਦਾ ਐਮ ਐਲ ਏ, ਉਹ ਕਹਿੰਦੇ ਸਾਡੀਆਂ ਵੋਟਾਂ ਖਰਾਬ ਹੁੰਦੀਆਂ। ਵੋਟਾਂ ਤੇ ਨੋਟਾਂ ਦੇ ਨਾਲ ਗੱਲ ਵੱਜੀ ਹੈ, ਲੀਡਰਾਂ ਨੂੰ ਵੋਟਾਂ ਦੀ ਲੋੜ ਹੈ, ਲਾਗੂ ਕਰਾਉਣ ਵਾਲੇ ਅਧਿਕਾਰੀਆਂ ਨੂੰ ਨੋਟਾਂ ਦੀ ਲੋੜ ਹੈ। ਵੋਟਾਂ ਤੇ ਨੋਟਾਂ ਦੀ ਛੋਟ ਕਰਕੇ ਦੁਕਾਨਦਾਰਾਂ ਨੂੰ ਛੋਟ ਮਿਲਦੀ, ਫੁੱਟਪਾਥਾਂ ਤੇ ਕਬਜ਼ੇ ਹੋ ਰਹੇ। ਦੇਖੋ ਮੇਰੇ ਕੋਲ ਕਈ ਕਿਸਮ ਦੇ ਸੁਨੇਹ ਆਉਂਦੇ ਆ। ਪੰਜਾਬ ਵਿੱਚ ਇਸ ਵੇਲੇ ਐਸ ਆਈ ਆਰ ਚੱਲਦਾ ਪਿਆ, ਸਪੈਸ਼ਲ ਇੰਟੈਂਸਿਵ ਰਿਵੀਜ਼ਨ ਆਫ ਵੋਟਰਸ। ਬਾਕੀ ਸੂਬਿਆਂ 'ਚ ਬੜਾ ਹੱਲਾ ਗੁੱਲਾ ਹੁੰਦਾ ਰਿਹਾ। ਮੈਂ ਅੱਜ ਚੰਡੀਗੜ੍ਹ ਸਟੂਡੀਓ ਤੋਂ, ਪ੍ਰਾਈਮ ਏਸ਼ੀਆ ਤੋਂ ਆਪਣੇ ਘਰ ਪਹੁੰਚਿਆ। ਆ ਕੇ ਮੈਂ ਆਪਣੇ ਬੀ ਐਲ ਓ ਨੂੰ ਫੋਨ ਕੀਤਾ, ਬੜੀ ਨਿਮਰਤਾ ਨਾਲ ਬੀ ਐਲ ਓ ਲੇਡੀ ਸਾਡੇ ਘਰ ਪਹੁੰਚੀ। ਉਹਨਾਂ ਦਾ ਵਿਹਾਰ ਬਿਲਕੁਲ ਠੀਕ ਸੀ। ਅਸੀਂ ਪਤੀ ਪਤਨੀ ਨੇ ਆਪਣੀ ਵੋਟ ਬਾਰੇ ਸਾਡਾ ਸਾਰਾ ਡਾਟਾ ਜਿਹੜਾ ਉਹ ਸ਼ੇਅਰ ਕੀਤਾ ਅਤੇ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਈ। 10 ਮਿੰਟ ਤੋਂ ਪਹਿਲਾਂ ਅਸੀਂ ਵਿਹਲੇ ਹੋ ਗਏ। ਉਹਨਾਂ ਮਾਂ ਬਾਪ ਬਾਰੇ ਪੁੱਛਿਆ, ਜਨਮ ਤਰੀਕ ਬਾਰੇ ਪੁੱਛਿਆ, ਸਬੂਤ ਦੇ ਤੌਰ 'ਤੇ ਪਾਸਪੋਰਟ ਦੇ ਪਹਿਲਾ ਅਤੇ ਅਖੀਰਲਾ ਪੇਜ ਫੋਟੋ ਕਾਪੀ ਉਹਨਾਂ ਕਰਵਾ ਲਿਆ। ਇੱਕ ਇੱਕ ਸਾਡੀ ਪਾਸਪੋਰਟ ਸਾਈਜ਼ ਫੋਟੋ ਕਾਪੀ ਲਈ ਆ, ਇਹਦੋਂ ਵੱਧ ਕੁਛ ਨਹੀਂ ਉਹਨਾਂ ਮੰਗਿਆ। ਜਿਹੜੇ ਪਾਸਪੋਰਟ ਦੀਆਂ ਫੋਟੋ ਕਾਪੀਆਂ ਚਾਹੀਦੀਆਂ ਸਨ, ਮੇਰੇ ਘਰ ਤੋਂ 200-300 ਗਜ਼ ਦੇ ਉੱਤੇ ਫੋਟੋ ਸਟੇਟ ਦੁਕਾਨ ਹੈ, ਉੱਥੇ ਮੈਂ ਕਰਾਉਣ ਵਾਸਤੇ ਗਿਆ ਅਤੇ ਉਹ ਦੁਕਾਨਦਾਰ ਮੈਨੂੰ ਜਾਣਦਾ ਸੀ, ਕਹਿੰਦਾ ਅੱਛਾ ਵੋਟ ਤਾਂ ਐਸ ਆਈ ਆਰ ਕਰਾਉਣ ਲੱਗੇ। ਮੈਂ ਕਿਹਾ ਹਾਂਜੀ। ਉੱਥੇ ਇੱਕ ਔਰਤ ਖੜੀ ਸੀ, ਉਹਨੇ ਮੈਨੂੰ ਆਖਿਆ ਤੁਹਾਡੇ ਕੋਲ ਕੀ ਕੁਝ ਪੁੱਛਿਆ ਉਹਨਾਂ। ਮੈਂ ਕਿਹਾ ਜੀ ਉਹਨਾਂ ਨੇ ਮੇਰੇ ਕੋਲ ਸਬੂਤ ਪੁੱਛਿਆ ਜਨਮ ਤਰੀਕ ਦਾ ਅਤੇ ਮੈਂ ਪਾਸਪੋਰਟ ਉਹਦੇ ਵਾਸਤੇ ਕਾਪੀ ਦੇਣ ਲੱਗਾ। ਉਹ ਕਹਿੰਦੇ ਜੀ ਸਾਡੇ ਘਰ ਜਿਹੜੇ ਆਏ ਸੀ ਉਹਨਾਂ ਨੇ ਪਹਿਲਾਂ ਸਾਡੇ ਤੋਂ ਪਾਸਪੋਰਟ ਪੁੱਛੇ, ਉਹਦੀ ਅਸੀਂ ਕਾਪੀ ਦੇ ਦਿੱਤੀ, ਫਿਰ ਉਹਨਾਂ ਆਧਾਰ ਕਾਰਡ ਪੁੱਛੇ ਅਸੀਂ ਉਹਦੀ ਕਾਪੀ ਦੇ ਦਿੱਤੀ, ਫਿਰ ਕਹਿੰਦੇ ਜੀ ਬੈਂਕ ਦੀ ਪਾਸਬੁੱਕ ਲਿਓ। ਅਸੀਂ ਆਖਿਆ ਕਿਹੜੇ ਦੀ? ਕਹਿੰਦੇ ਜਿਹੜੇ ਜਿਹੜੇ ਬੈਂਕ 'ਚ ਤੁਹਾਡੇ ਖਾਤੇ। ਅਸੀਂ ਆਖਿਆ ਉਹ ਤਾਂ ਕਿਸੇ ਨੇ ਮੰਗੇ ਨਹੀਂ। ਕਹਿੰਦੇ ਨਹੀਂ ਮੰਗੇ, ਤੁਹਾਡੀ ਵੋਟ ਨਹੀਂ ਅਸੀਂ ਸਪਸ਼ਟ ਕਰ ਸਕਦੇ, ਇਹ ਸਾਰਾ ਕੁਝ ਦੇਣਾ ਪੈਣਾ। ਮੈਂ ਉਹਨਾਂ ਨੂੰ ਕਿਹਾ ਮੈਡਮ ਤੁਸੀਂ ਇਸ ਤਰ੍ਹਾਂ ਕਰੋ, ਮੇਰੇ ਕੋਲੋਂ ਆ ਕਾਗਜ਼ ਲੈ ਜਾਓ ਅਤੇ ਜਾ ਕੇ ਉਹਨਾਂ ਨੂੰ ਵਿਖਾ ਦਿਓ ਅਤੇ ਉਹਨਾਂ ਨੂੰ ਕਹੋ ਜਿਹੜੇ ਤੁਹਾਡੇ ਕੋਲ ਚੈੱਕ ਲਿਸਟ ਆਈ ਆ ਕਿ ਆਹ ਚੀਜ਼ਾਂ ਸਬੂਤ ਲਾਉਣੀਆਂ, ਤੁਸੀਂ ਵਿਖਾਓ, ਨਹੀਂ ਤਾਂ ਅਸੀਂ ਤੁਹਾਡੀ ਸ਼ਿਕਾਇਤ ਕਰਨ ਲੱਗੇ ਹਾਂ। ਉਹ ਆਪੇ ਚੁੱਪ ਕਰਕੇ ਟਿਕਾਣੇ ਆ ਜਾਣਗੇ। ਪਿਛਲੇ ਹਫ਼ਤੇ ਇੱਕ ਦਿਨ ਪ੍ਰੋਗਰਾਮ ਕਰਦਿਆਂ ਮੈਂ ਸਾਰੀ ਚੈੱਕ ਲਿਸਟ ਜਿਹੜੀ ਆ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ, ਅੱਜ ਅਸੀਂ ਉਹ ਫਿਰ ਇਸ ਪ੍ਰੋਗਰਾਮ ਦੇ ਨਾਲ ਹੁਣ ਤੁਸੀਂ ਸਕਰੀਨ 'ਤੇ ਵੇਖ ਸਕਦੇ ਹੋ ਅਸੀਂ ਪੇਸ਼ ਕਰਦੇ ਪਏ ਹਾਂ। ਉਹਦੇ 'ਚ ਚੌਥੇ ਨੰਬਰ 'ਤੇ ਪਾਸਪੋਰਟ ਵੀ ਹੈਗਾ, ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਸ ਤੋਂ ਲਿਖੀਆਂ ਨੇ। ਇਹਨਾਂ 'ਚੋਂ ਕੋਈ ਇੱਕ ਜਾਂ ਦੋ, ਅਵਲ ਤਾਂ ਇੱਕ ਹੀ ਕਾਫੀ ਆ, ਜੇ ਦੋ ਇਸ ਕਰਕੇ ਕਿ ਜੇ ਕੋਈ ਸਪਸ਼ਟਤਾ ਨਾ ਹੁੰਦੀ ਹੋਵੇ ਤਾਂ ਦੋ ਦੇ ਦਿਓ। ਇਹਦੇ ਤੋਂ ਇਲਾਵਾ ਜੇ ਕੋਈ ਆਖੇ ਬੈਂਕ ਦੀ ਪਾਸਬੁੱਕ ਚਾਹੀਦੀ ਆ, ਕੋਈ ਦੇਣ ਦੀ ਲੋੜ ਨਹੀਂ। ਹਾਂ ਤੁਹਾਡੇ ਕੋਲ ਪਾਸਪੋਰਟ ਨਹੀਂ ਅਤੇ ਆਧਾਰ ਕਾਰਡ ਦੇ ਨਾਲ ਬੈਂਕ ਦੀ ਪਾਸਬੁੱਕ ਉਹਦਾ ਪਹਿਲਾ ਸਫ਼ਾ, ਉਹ ਜਿਹਦੇ ਉੱਤੇ ਤੁਹਾਡਾ ਨਾਂ, ਬਾਪ ਦਾ ਨਾਂ ਅਤੇ ਐਡਰੈਸ ਲਿਖਿਆ।
1: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਬੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131, 204-230-4131, ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਅਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
2: 92.7 FM CKJS, Winnipeg's multilingual radio station for over 50 years.
3: ਵਿਨੀਪੈਗ ਸ਼ਹਿਰ ਤੁਹਾਨੂੰ ਇਹ ਗਰਮੀਆਂ ਪਾਣੀ ਦੇ ਨੇੜੇ ਸੁਰੱਖਿਅਤ ਖੇਡਣ ਦੀ ਯਾਦ ਕਰਵਾਉਂਦਾ ਹੈ। ਕਿਸ਼ਤੀ, ਕਨੋਈ ਜਾਂ ਕਯਾਕ ਵਿੱਚ ਜਾਂਦੇ ਹੋਏ ਹਮੇਸ਼ਾ ਲਾਈਫ ਜੈਕਟ ਦੀ ਵਰਤੋਂ ਕਰੋ। ਛੋਟੇ ਬੱਚੇ ਜਾਂ ਕੋਈ ਜਵਾਨ ਜਿਹਨੂੰ ਤੈਰਨਾ ਨਹੀਂ ਆਉਂਦਾ ਹਮੇਸ਼ਾ ਪਾਣੀ ਦੇ ਨੇੜੇ ਲਾਈਫ ਜੈਕਟ ਦੀ ਵਰਤੋਂ ਕਰੇ।
0: ਉਹ ਦੇ ਸਕਦੇ ਆ, ਪਰ ਤੁਹਾਡੀ ਜਨਮ ਤਰੀਕ ਸ਼ਾਇਦ ਨਹੀਂ ਹੁੰਦੀ। ਤੁਸੀਂ ਸਕੂਲ ਦਾ ਸਰਟੀਫਿਕੇਟ ਦੇ ਸਕਦੇ ਆ ਸਬੂਤ ਦੇ ਤੌਰ ਤੇ, ਪਰ ਜੇ ਤੁਹਾਨੂੰ ਕੋਈ ਆਖੇ ਬੈਂਕ ਦੀ ਪਾਸਬੁੱਕ ਤੁਸੀਂ ਫੋਟੋ ਸਾਰ ਕਰਾ ਕੇ ਦਿਓ, ਬਿਲਕੁਲ ਗਲਤ ਕਹਿੰਦੇ ਆ, ਕੋਈ ਗੱਲ ਨਾ ਮੰਨੋ। ਦੂਸਰੀ ਬੇਨਤੀ ਮੈਂ ਕਰਨੀ ਹੈ ਕਿ ਅੱਜ ਵੀ ਮੈਨੂੰ ਇੰਗਲੈਂਡ ਤੋਂ ਇੱਕ ਫੋਨ ਆਇਆ, ਹੋਰ ਥਾਵਾਂ ਤੋਂ ਵੀ ਆਇਆ। ਉਹ ਸਾਰੇ ਕਹਿੰਦੇ ਜੀ ਅਸੀਂ ਬੈਠੇ ਵਿਦੇਸ਼ ਵਿੱਚ, ਸਾਡੇ ਕੋਲ ਪਾਸਪੋਰਟ ਉੱਥੋਂ ਦੇ ਆ, ਦੱਸੋ ਅਸੀਂ ਉੱਥੇ ਬੈਠੇ ਪਾਸਪੋਰਟ ਆਪਣੀ ਵੋਟ ਬਣਾ ਸਕਦੇ? ਮੈਂ ਕਿਹਾ ਨਹੀਂ ਬਣਾ ਸਕਦੇ। ਕਹਿੰਦੇ ਜੀ ਵੋਟ ਨਾ ਬਣਾਈ ਉਹ ਸਾਨੂੰ ਸਿਟੀਜ਼ਨ ਨਹੀਂ ਮੰਨਣਗੇ। ਜੇ ਅਸੀਂ ਭਾਰਤੀ ਨਾਗਰਿਕ ਨਹੀਂ, ਜਿਹੜੀਆਂ ਸਾਡੀਆਂ ਉੱਥੇ ਜਾਇਦਾਦਾਂ, ਜਿਹੜੀ ਪਿਓ ਦਾਦੇ ਦੀ ਸਾਡੀ ਜਾਇਦਾਦ ਹੈ, ਜੱਦੀ ਜਾਇਦਾਦ, ਉਹਦੇ ਉੱਤੇ ਕਿਸੇ ਕਿਸਮ ਦਾ ਕੋਈ ਇਹੋ ਜਿਹਾ ਪ੍ਰਭਾਵ ਤਾਂ ਨਹੀਂ ਪੈ ਰਿਹਾ? ਮੈਂ ਉਹਨੂੰ ਕਿਹਾ ਜੀ ਉਹ 'ਚ ਨਹੀਂ ਪੈ ਰਿਹਾ, ਪਰ ਅੱਗੇ ਤੋਂ ਤੁਸੀਂ ਕਿਹੜੀ ਜਾਇਦਾਦ ਖਰੀਦਣੀ ਹੈ, ਕਿਹੜੀ ਨਹੀਂ ਖਰੀਦਣੀ, ਇਹ ਤੁਸੀਂ ਜਿਹੜੇ ਸਰਕਾਰ ਦੇ ਕਾਨੂੰਨ ਆ ਉਹਨਾਂ ਦੇ ਮੁਤਾਬਕ ਖਰੀਦੋ। ਇੱਥੇ ਜਦੋਂ ਤੁਸੀਂ ਆਉਂਦੇ ਆ ਖਰੀਦਣ ਲੱਗਿਆਂ, ਤੁਹਾਡੇ 'ਚੋਂ ਬਹੁਤ ਸਾਰੇ ਕਚਹਿਰੀ 'ਚ ਬੈਠੇ ਵਸੀਕਾ ਨਵੀਸ ਨੂੰ ਕਹਿ ਦਿੰਦੇ ਆ ਆਹ ਲਿਖਦੇ ਸਟਾਮ, ਉਹ ਆਪੇ ਤੁਹਾਡਾ ਨਾਂ ਪਤਾ ਤੁਹਾਡੇ ਤੋਂ ਪੁੱਛ ਲੈਂਦਾ, ਪਿੰਡ ਦਾ ਐਡਰੈਸ ਪੁੱਛ ਲੈਂਦਾ, ਅੱਗੋਂ ਇਹ ਲਿਖਦਾ ਹੀ ਨਹੀਂ ਕਿ ਫਲਾਣੇ ਦੇਸ਼ ਦੇ ਨਾਗਰਿਕ ਨੇ। ਉਹ ਭਾਰਤ ਦੇ ਨਾਗਰਿਕ ਲਿਖ ਕੇ ਫਟਾਫਟ ਸਾਰਾ ਕੁਝ ਕਰ ਕਰਾ ਕੇ ਤੇ ਤੁਹਾਡੇ ਨਾਂ ਦੇ ਉੱਤੇ ਜਾਇਦਾਦਾਂ ਖਰੀਦਦਾ। ਇਹ ਤਰੀਕਾ ਗਲਤ ਹੈ। ਜਿੰਨੇ ਵੀ ਕਾਲਮ ਭਰੇ ਜਾਂਦੇ ਜੋ ਤੁਹਾਡੇ ਬਾਰੇ ਲਿਖਿਆ ਜਾਂਦਾ, ਕੱਲੀ ਕਰੇ ਚੀਜ਼ ਚੈੱਕ ਕਰੋ। ਮੈਨੂੰ ਪਤਾ ਬਹੁਤ ਸਾਰੇ ਲੋਕ ਉੱਥੇ ਬੈਠੇ ਨੇ, ਇੱਥੇ ਪੰਜਾਬ ਵਿੱਚ ਆਧਾਰ ਕਾਰਡ ਨਹੀਂ ਬਣਾ ਸਕਦੇ, ਪਰ ਕਈਆਂ ਲੋਕਾਂ ਨੇ ਆਧਾਰ ਕਾਰਡ ਬਣਾ ਲਿਆ ਤੇ ਉਹਦੇ ਉੱਤੇ ਲਿਖਿਆ ਸਿਟੀਜ਼ਨ, ਅਗਲੇ ਪਾਸੇ ਲਿਖਾ ਦਿੱਤਾ ਇੰਡੀਅਨ। ਕਈਆਂ ਨੇ ਲਿਖਾਇਆ ਵੀ ਨਹੀਂ ਆਧਾਰ ਕਾਰਡ ਬਣਾਉਣ ਵਾਲੇ ਨੇ, ਆਪੇ ਲਿਖਤਾ। ਉਹ ਬਹੁਤ ਵੱਡੀਆਂ ਕੋਤਾਹੀਆਂ ਨੇ, ਇਹੋ ਜਿਹੀ ਗਲਤੀ ਤੋਂ ਬਚੋ। ਐਸ ਐਸ ਆਈ ਆਰ ਦੇ ਨਾਲ ਤੁਹਾਡੀ ਜਾਇਦਾਦ ਨੂੰ, ਤੁਹਾਡੇ ਘਰ ਪਰਿਵਾਰ ਨੂੰ ਕੋਈ ਖਤਰਾ ਨਹੀਂ। ਫਿਰ ਵੀ ਇਹਦੇ ਉੱਤੇ ਇੱਕ ਦਿਨ ਮੈਂ ਉਚੇਚਾ ਪ੍ਰੋਗਰਾਮ ਇੱਕ ਕਰੂੰਗਾ। ਹੁਣ ਦਵਿੰਦਰ ਜੀ ਤੁਸੀਂ ਅਗਲਾ ਸਵਾਲ ਕਰੋ।
1: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ, ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
3: ਪੰਨੂ ਸਾਹਿਬ, ਦਿੱਲੀ ਹਾਈ ਕੋਰਟ ਦੇ ਵੱਲੋਂ ਸਿਆਸੀ ਲੀਡਰਾਂ ਨੂੰ ਇਹ ਕਿਹਾ ਗਿਆ ਕਿ ਛੋਟੀਆਂ ਛੋਟੀਆਂ ਗੱਲਾਂ ਤੇ ਮਾਣਹਾਨੀ ਦੇ ਮੁਕੱਦਮੇ ਨਾ ਕੀਤੇ ਜਾਣ, ਗੁਰੇਜ਼ ਕੀਤਾ ਜਾਏ। ਇਹ ਵੀ ਕਹਿ ਦਿੱਤਾ ਗਿਆ ਕਿ ਥੋੜੀ ਸਹਿਣ ਸ਼ਕਤੀ ਵੀ ਲੀਡਰਾਂ ਨੂੰ ਰੱਖਣੀ ਚਾਹੀਦੀ ਹੈ। ਕਿਵੇਂ ਦੇਖਦੇ ਹੋ, ਕੀ ਪੂਰਾ ਮਾਮਲਾ ਹੈ, ਕੀ ਤੁਹਾਡੇ ਵਿਚਾਰ ਨੇ ਇਸ ਨੂੰ ਲੈ ਕੇ?
0: ਉਹਨਾਂ ਨੇ ਤਾਂ ਸਿਰਫ ਸਹਿਣ ਸ਼ਕਤੀ ਆਖੀ ਹੈ। ਇਹਦੇ ਤੋਂ ਕੋਈ 2 ਸਾਲ ਪਹਿਲਾਂ ਇੱਕ ਵਾਰੀ ਇੱਕ ਅਦਾਲਤ ਨੇ ਆਖਿਆ ਸੀ, ਤੁਸੀਂ ਇਹ ਲੀਡਰ ਇੱਕ ਦੂਸਰੇ ਦੇ ਬਾਰੇ ਕਿੰਨਾ ਕੁਝ ਪੁੱਠਾ ਸਿੱਧਾ ਬੋਲਦੇ। ਕੋਈ ਵਿਰਲਾ ਬਾਂਝਾ ਹੀ ਹੈ ਜਿਹੜਾ ਨਹੀਂ ਬੋਲਦਾ। ਜਿਹੜਾ ਨਹੀਂ ਬੋਲਦਾ ਉਹ ਵੀ ਜੇ ਉੱਠ ਕੇ ਹਰ ਗੱਲ ਦੇ ਉੱਤੇ ਅਦਾਲਤਾਂ ਵਿੱਚ ਕੇਸ ਕਰਨ ਤੁਰ ਪੈਂਦਾ, ਤੇ ਇਹ ਠੀਕ ਨਹੀਂ। ਤੁਹਾਨੂੰ ਲੋਕਾਂ ਨੂੰ ਚਾਹੀਦਾ ਥੋੜੀ ਜਿਹੀ ਮੋਟੀ ਚਮੜੀ ਰੱਖੋ। ਇਹ 2-3 ਸਾਲ ਪਹਿਲਾਂ ਇੱਕ ਜੱਜ ਨੇ ਟਿੱਪਣੀ ਕੀਤੀ ਸੀ, ਇਸ ਵਾਰੀ ਇਹੋ ਜਿਹੀ ਕੋਈ ਟਿੱਪਣੀ ਨਹੀਂ। ਇਸ ਵਾਰੀ ਪੰਜਾਬ ਦੇ ਇੱਕ MP ਨੇ ਕੇਸ ਕੀਤਾ ਸੀ ਕਿ ਮੇਰੇ ਬਾਰੇ ਆਹ ਟਿੱਪਣੀਆਂ ਕੀਤੀਆਂ ਗਈਆਂ। ਹਾਲੇ 2 ਮਹੀਨੇ ਪਹਿਲਾਂ ਇੱਦਾਂ ਦੇ ਮਾਮਲਿਆਂ 'ਚ ਇੱਕ ਅਦਾਲਤ ਫੈਸਲਾ ਦੇ ਚੁੱਕੀ ਆ ਕਿ ਤੁਹਾਡੇ ਸਿਆਸੀ ਲੀਡਰਾਂ ਦੇ ਇੱਕ ਦੂਸਰੇ ਖਿਲਾਫ ਕੀਤੇ ਸਾਰੇ ਭਾਸ਼ਣ ਅਦਾਲਤਾਂ ਦੀ ਕਾਰਵਾਈ ਦਾ ਮੁੱਦਾ ਨਹੀਂ ਬਣ ਸਕਦੇ। ਤੁਸੀਂ ਕੁਛ ਮਾਮਲੇ ਜਿੱਥੇ ਹੁੰਦੇ ਉੱਥੇ ਨਿਬੇੜ ਲਿਆ ਕਰੋ, ਹਰ ਗੱਲ ਨੂੰ ਲੈ ਕੇ ਅਦਾਲਤਾਂ ਵਿੱਚ ਨਾ ਭੱਜਿਆ ਕਰੋ। ਇਸ ਪੰਜਾਬ ਦੇ MP ਜਿਹੜਾ ਜਿੱਤਿਆ ਕਿਸੇ ਹੋਰ ਪਾਰਟੀ ਵੱਲੋਂ ਸੀ, ਜਿੱਤਿਆ ਕਾਹਦਾ, ਕਿਹੜੀਆਂ ਵੋਟਾਂ ਪਈਆਂ, ਸਿੱਧਾ ਹੀ ਪਾਰਟੀ ਨੇ ਨਾਮੀਨੇਟ ਕਰਤਾ ਤੇ ਮੁਕਾਬਲੇ ਕੋਈ ਹੈ ਨਹੀਂ ਸੀ, ਇਹ ਚੁਣੇ ਗਏ ਤੇ ਹੁਣ ਉਹ ਹੋਰ ਪਾਰਟੀ 'ਚ ਹੈ। ਉਹਦੇ ਬਾਰੇ
1: ਪ੍ਰਸਟੀਨ ਡੈਂਟਲ, ਪ੍ਰਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ। ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313744444, 4313744444।
0: ਕਿਸੇ ਨੇ ਕੋਈ ਕਮੈਂਟਸ ਕੀਤੇ, ਉਹਨੇ ਜਾ ਕੇ ਅਦਾਲਤ ਵਿੱਚ ਕੇਸ ਕਰਤਾ। ਅਦਾਲਤ ਨੇ ਇਹਨੂੰ ਵੀ ਉਹੀ ਆਖਿਆ ਕਿ ਇਹੋ ਜਿਹੇ ਮਾਮਲਿਆਂ ਦੇ ਵਿੱਚ ਕੁਝ ਨਾ ਕੁਝ ਸਹਿਣਸ਼ੀਲਤਾ ਚਾਹੀਦੀ ਆ। ਉਹ ਸਹਿਣਸ਼ੀਲਤਾ ਜਿਹੜੀ ਆ, ਜਦੋਂ ਨਹੀਂ ਹੁੰਦੀ ਤੁਸੀਂ ਉੱਠਦੇ ਇੱਧਰ ਨੂੰ ਭੱਜਦੇ ਆ ਤੇ ਅਦਾਲਤੀ ਸਮਾਂ ਵਿੱਚ ਖਰਾਬ ਹੁੰਦਾ। ਸਿਆਸੀ ਲੀਡਰ ਕਿੰਨਾ ਕੁਛ ਜਾ ਕੇ ਪਾਰਲੀਮੈਂਟ ਦੇ ਤੇ ਵਿਧਾਨ ਸਭਾ 'ਚ ਇੱਕ ਦੂਸਰੇ ਖਿਲਾਫ਼ ਕਹਿੰਦੇ ਆ, ਬਾਹਰ ਸਟੇਜਾਂ ਤੋਂ ਵੀ ਭਾਸ਼ਣ ਕਰਦਿਆਂ ਕਹਿੰਦੇ ਆ, ਨਾ ਇਹਨਾਂ ਕਹਿਣ ਤੋਂ ਹਟਣਾ ਹੀ ਆ, ਨਾ ਅਗਲਿਆਂ ਜਵਾਬ ਦੇਣ ਤੋਂ ਹਟਣਾ। ਇਹਨਾਂ ਮੁੱਦਿਆਂ ਨੂੰ ਜਾਂ ਤਾਂ ਸਾਰੇ ਕਹਿਣ ਘਰਦਾਂ 'ਚ ਰਹਿਣਾ, ਜਿੱਦਾਂ ਦੀ ਇੱਥੇ ਇਲਜ਼ਾਮ ਤਰਾਸ਼ੀ ਹੁੰਦੀ ਉਹਦੇ 'ਚ ਅਦਾਲਤ ਨੇ ਠੀਕ ਆਖਿਆ ਕਿ ਥੋੜ੍ਹਾ ਬਹੁਤ ਬਰਦਾਸ਼ਤ ਕਰਨਾ ਸਿੱਖੋ। ਇਹ ਕੋਈ ਨਰਸਰੀ KG ਦੇ ਬੱਚੇ ਨਹੀਂ ਜਿਹੜੇ ਨਿੱਕੀ ਨਿੱਕੀ ਗੱਲ ਤੇ ਟੀਚਰ ਨੂੰ ਸ਼ਿਕਾਇਤਾਂ ਲਾਉਣ ਤੁਰ ਪਿਆ ਕਰਨ।
3: ਜੀ ਪੰਨੂ ਸਾਹਿਬ, ਰਾਮ ਮੰਦਿਰ ਚੜਾਵਾ ਚੋਰੀ ਮਾਮਲੇ ਦੇ ਵਿੱਚ ਹੁਣ ਵਕੀਲਾਂ ਦੀ ਐਂਟਰੀ ਹੋ ਗਈ ਹੈ। ਵਕੀਲ ਅਯੋਧਿਆ ਵਿਖੇ ਪ੍ਰਦਰਸ਼ਨ ਕਰ ਰਹੇ ਨੇ, ਟਰੱਸਟ ਦੇ ਅਹੁਦੇਦਾਰਾਂ ਦੇ ਖਿਲਾਫ FIR ਕਰਨ ਦੀ ਮੰਗ ਵੀ ਚੱਕ ਰਹੇ ਨੇ, ਕਿਵੇਂ ਦੇਖਦੇ ਹੋ ਇਸ ਨੂੰ ਤੁਸੀਂ?
0: ਦਵਿੰਦਰ ਜੀ, ਬਹੁਤ ਘੱਟ ਕੇਸ ਮੈਂ ਆਪਣੀ ਜ਼ਿੰਦਗੀ 'ਚ ਇਹੋ ਜਿਹੇ ਵੇਖੇ ਜਿੱਥੇ ਵਕੀਲਾਂ ਨੇ ਕਹਿ ਦਿੱਤਾ ਕਿ ਅਸੀਂ ਪੇਸ਼ ਹੀ ਨਹੀਂ ਹੋਣਾ ਦੋਸ਼ੀ ਵਾਸਤੇ। ਜਿਹੜਾ ਬਹੁਤ ਘਿਨਾਉਣਾ ਜੁਰਮ ਹੋਇਆ ਉੱਥੇ ਵਕੀਲ ਕਹਿੰਦੇ ਇਹੋ ਜਿਹੇ ਬੰਦੇ ਦੇ ਵਾਸਤੇ ਪੇਸ਼ ਨਹੀਂ ਹੋਣਾ। ਹੁਣ ਵੀ ਇੱਦਾਂ ਦੀ ਘਟਨਾ ਹੋਈ, ਭਗਵਾਨ ਰਾਮ ਦੇ ਨਾਂ ਤੇ ਮੰਦਿਰ ਦੇ ਵਿੱਚੋਂ ਦਾਨ ਪੇਟੀਆਂ ਵੀ ਚੁੱਕ ਕੇ ਲੈ ਜਾਓ, ਚੜਾਵਾ ਵੀ ਚੁੱਕ ਕੇ ਲੈ ਜਾਓ, ਸੋਨਾ ਚਾਂਦੀ ਚੜਿਆ ਤੇ ਉਹ ਵੀ ਚੁੱਕ ਕੇ ਲੈ ਜਾਓ। ਜਿੰਨਾ ਕੁਛ ਹੋ ਗਿਆ ਹੱਦੋਂ ਵੱਧ ਗਲਤ ਹੋਇਆ। ਜਿਹੜਾ ਹੱਦੋਂ ਵੱਧ ਗਲਤ ਹੋਇਆ। ਉਹ ਦਾਨ ਦਾ ਚੜਾਵਾ ਰਾਮ ਭਗਵਾਨ ਦੇ ਨਾਂ ਤੇ ਜਿਹੜਾ ਚੜਿਆ ਸੀ, ਜਾ ਕੇ ਗੋਹੇ ਦੇ ਢੇਰਾਂ ਚ ਦੱਬਿਆ ਪਿਆ। ਇਹ ਸਾਰੀਆਂ ਗੱਲਾਂ ਜਿੱਦਾਂ ਦੀਆਂ ਸਾਹਮਣੇ ਆਈਆਂ, ਵਕੀਲਾਂ ਨੇ ਕਹਿਤਾ ਸੀ ਇਹਨਾਂ ਦੀ ਪੈਰਵੀ ਨਹੀਂ ਕਰਨੀ। ਮੈਂ ਸਮਝਦਾ ਵਕੀਲਾਂ ਦੇ ਮਨ ਦੀਆਂ ਭਾਵਨਾਵਾਂ ਨੇ, ਓਦਾਂ ਘਟੀਆ ਤੋਂ ਘਟੀਆ ਕੇਸਾਂ ਦੇ ਵਿੱਚ ਵੀ ਵਕੀਲ ਪੇਸ਼ ਹੋਵੇ ਤੇ ਪੇਸ਼ੇ ਦੇ ਪੱਖ ਤੋਂ ਇਹੋ ਜਿਹੀ ਕੋਈ ਗੱਲ ਨਹੀਂ, ਪੇਸ਼ ਹੁੰਦੇ ਆ। ਪਰ ਜੇ ਉਹਨਾਂ ਦਾ ਮਨ ਨਹੀਂ ਮੰਨਦਾ, ਉਹ ਸਮਝਦੇ ਕਿ ਹੱਦੋਂ ਵੱਧ ਗਲਤ ਹੈ, ਅਸੀਂ ਨਹੀਂ ਪੇਸ਼ ਹੋਣਾ, ਤੇ ਉਹਨਾਂ ਦੀ ਮਰਜ਼ੀ ਆ, ਮਾਮਲਾ ਜ਼ਮੀਰ ਦਾ।
3: ਜੀ ਪੰਨੂ ਸਾਹਿਬ, ਲੋਕ ਕਈ ਛੋਟੇ ਮੋਟੇ ਹਾਦਸਿਆਂ ਦੇ ਵਿੱਚ ਆਪਣੀਆਂ ਜਾਨਾਂ ਗਵਾ ਰਹੇ ਨੇ ਅੱਜ ਕੱਲ੍ਹ। ਹਰਿਆਣੇ ਤੋਂ ਮਾਮਲਾ ਸਾਹਮਣੇ ਆਇਆ, ਛੱਪੜ ਦੇ ਵਿੱਚ ਚੱਪਲ ਡਿੱਗ ਗਈ, ਜਿਸ ਦੇ ਕਾਰਨ ਉਸ ਚੱਪਲ ਨੂੰ ਕੱਢਦੇ ਸਮੇਂ ਦੋ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ। ਕਿਵੇਂ ਦੇਖਦੇ ਹੋ ਇਸ ਨੂੰ ਤੁਸੀਂ?
0: ਦਪਿੰਦਰ ਜੀ, ਤੁਸੀਂ ਠੀਕ ਆਖਿਆ ਕਿ ਲੋਕੀ ਨਿਗੂਣੀਆਂ ਗੱਲਾਂ ਪਿੱਛੇ ਜਾਨ ਗਵਾ ਰਹੇ ਨੇ। ਅੱਜ ਹਰਿਆਣੇ ਦੇ ਸੋਨੀਪਤ ਜਾਂ ਪਾਣੀਪਤ ਤੋਂ ਖਬਰ ਆਈ ਕਿ ਜਾਂਦਿਆਂ ਜਾਂਦਿਆਂ ਪੈਰ ਤਿਲਕਿਆ ਤੇ ਇੱਕ ਬੱਚੇ ਦੀ ਚੱਪਲ ਛੱਪੜ ਡਿੱਗ ਪਈ। ਉਹ ਕੱਢਣ ਗਿਆ, ਡੁੱਬਦਾ ਵੇਖ ਕੇ ਦੂਸਰਾ ਮਗਰ ਗਿਆ ਤੇ ਉਹ ਡੁੱਬ ਗਿਆ, ਦੋਵਾਂ ਦੀ ਜਾਨ ਜਾਂਦੀ ਰਹੀ। ਦੋ ਦਿਨ ਪਹਿਲਾਂ ਅਜੇ ਹਿਮਾਚਲ ਪ੍ਰਦੇਸ਼ ਤੋਂ ਸਾਡੇ ਗੁਆਂਢੀ ਰਾਜ ਤੋਂ ਖਬਰ ਆਈ, ਪੰਜਾਬ ਦੇ ਟੂਰਿਸਟ ਉੱਥੇ ਗਏ ਸੀ। ਉੱਥੇ ਜਾਂਦਿਆਂ ਰਸਤੇ 'ਚ ਇੱਕ ਨਾਲੇ 'ਚੋਂ ਇੱਕ ਜਣਾ ਨਹਾਉਣ ਲੱਗ ਪਿਆ। ਪਹਾੜੀ ਨਾਲਿਆਂ 'ਚ ਪਤਾ ਨਹੀਂ ਲੱਗਦਾ ਪਾਣੀ ਕਿੱਥੇ ਕਿੰਨਾ ਤੇਜ਼ ਆ ਤੇ ਕਿੱਥੇ ਕਿੰਨਾ ਡੂੰਘਾ। ਉਹ ਡੁੱਬਣ ਲੱਗਾ, ਦੂਸਰਾ ਬਚਾਉਣ ਗਿਆ, ਦੋਵੇਂ ਡੁੱਬ ਗਏ। ਤੀਜਾ ਉਹਨਾਂ ਦੇ ਮਗਰ ਗਿਆ, ਉਹ ਡੁੱਬ ਗਿਆ। ਇਹਨਾਂ ਨੂੰ ਤਾਂ ਛੱਡੋ, ਇੱਥੇ ਸਾਡੇ ਪੰਜਾਬ ਦੇ ਵਿੱਚ ਇੱਕ ਘਟਨਾ ਵਾਪਰੀ ਹੈ। ਪਤੀ ਪਤਨੀ ਸਕੂਟਰ ਤੇ ਜਾਂਦੇ ਸੀ, ਪਤਨੀ ਨੇ ਆਖਿਆ ਖੇਤਾਂ 'ਚ ਮੱਕੀ ਦੀਆਂ ਛੱਲੀਆਂ ਬਹੁਤ ਸੋਹਣੀਆਂ। ਉਹ ਸਕੂਟਰ ਰੁਕਵਾ ਕੇ ਦੋ ਛੱਲੀਆਂ ਤੋੜਨ ਗਈ, ਅਜੇ ਜਾ ਕੇ ਛੱਲੀਆਂ ਤੋੜੀਆਂ, ਪਿੱਛੋਂ ਧਮਾਕੇ ਦੀ ਆਵਾਜ਼ ਆਈ, ਵੇਖਿਆ ਉਹਦਾ ਪਤੀ ਸਕੂਟਰ ਲੈ ਕੇ ਸੜਕ ਤੇ ਖੜਾ ਸੀ, ਇੱਕ ਕਾਰ ਵਾਲਾ ਉਹਨੂੰ ਮਾਰ ਕੇ ਸੁੱਟ ਗਿਆ, ਦੋ ਛੱਲੀਆਂ ਪਿੱਛੇ ਜਾਨ ਚਲੀ ਗਈ। ਜਿਨ੍ਹਾਂ ਦਿਨਾਂ ਵਿੱਚ ਪਤੰਗਬਾਜ਼ੀ ਹੁੰਦੀ ਆ, ਗੁੱਡੀਆਂ ਉਡਾਉਣ ਦਾ ਦੌਰ ਹੁੰਦਾ, ਉਹਨਾਂ ਦਿਨਾਂ 'ਚ ਅਸੀਂ ਵੇਖਿਆ ਕਿ ਬਹੁਤ ਸਾਰੇ ਬੱਚੇ ਪਤੰਗ ਲੁੱਟਣ ਦੇ ਚੱਕਰ ਵਿੱਚ ਆਪਣੀਆਂ ਜਾਨਾਂ ਬੱਸ, ਟਰੱਕ ਜਾਂ ਰੇਲ ਗੱਡੀ ਥੱਲੇ ਆ ਕੇ ਗਵਾ ਲੈਂਦੇ ਆ। ਆਹ ਦੋ ਤਿੰਨ ਦਿਨ ਪਹਿਲਾਂ ਦੀ ਖਬਰ ਹੈ, ਪੰਜਾਬ ਦੇ ਇੱਕ ਗੁਆਂਢੀ ਰਾਜ ਦੇ ਵਿੱਚ ਸੂਏ ਦੇ ਕੰਢੇ ਜਾਂਦੇ ਬੱਚਿਆਂ ਨੇ ਵੇਖਿਆ ਵਿੱਚ ਨਾਰੀਅਲ ਰੁੜਦਾ ਜਾਂਦਾ। ਇੱਕ ਬੱਚਾ ਉਹ ਨਾਰੀਅਲ ਚੁੱਕਣ ਵਾਸਤੇ ਗਿਆ, ਉਹ ਚੁੱਕਣ ਲੱਗਿਆ ਉੱਥੇ ਪਾਣੀ 'ਚ ਡੁੱਬਦਾ ਵੇਖ ਕੇ ਦੂਜਿਆਂ ਨੇ ਛਾਲ ਮਾਰ ਦਿੱਤੀ, ਦੋਵੇਂ ਬੱਚੇ ਡੁੱਬ ਗਏ। ਇੱਦਾਂ ਦੀਆਂ ਘਟਨਾ ਅਸੀਂ ਬਿਆਸ ਦਰਿਆ ਦੇ ਕੰਢਿਆਂ 'ਤੇ, ਸਤਲੁਜ ਦੇ ਕੰਢਿਆਂ 'ਤੇ, ਰਾਵੀ ਦੇ ਕੰਢਿਆਂ 'ਤੇ ਕਈ ਵਾਰੀ ਹੁੰਦੀਆਂ ਵੇਖ ਚੁੱਕੇ ਹਾਂ। ਲੋਕ ਇਹਨਾਂ ਗੱਲਾਂ ਤੋਂ ਸਮਝਦੇ ਕਿਉਂ ਨਹੀਂ? ਇਹਨਾਂ ਨਿਗੂਣੀਆਂ ਗੱਲਾਂ ਪਿੱਛੇ ਜਾਨ ਨਹੀਂ ਗਵਾਉਣੀ ਚਾਹੀਦੀ। ਮਾਂ ਬਾਪ ਨੂੰ ਸਿਆਣੇ ਹੋਣਾ ਪਵੇਗਾ, ਬੱਚਿਆਂ ਨੂੰ ਬਿਠਾ ਕੇ ਸਮਝਾਉਣਾ ਪਵੇਗਾ, ਬੇਟਾ ਇਹਨਾਂ ਨਿਗੂਣੀਆਂ ਚੀਜ਼ਾਂ ਪਿੱਛੇ ਨਾ ਭੱਜਿਆ ਕਰੋ। ਪਰ ਜੇ ਵੱਡੇ ਸਿਆਣੇ ਲੋਕ ਜਿਹੜੇ ਨੇ ਉਹ ਇਹ ਕਰਨ ਕਿ ਮੱਕੀ ਦੀਆਂ ਦੋ ਛੱਲੀਆਂ ਪਿੱਛੇ ਜਾਨ ਗਵਾ ਦੇਣ, ਹਿਮਾਚਲ ਪ੍ਰਦੇਸ਼ ਵਿੱਚ ਜਾਣ ਤੇ ਨਾਲੇ 'ਚ ਨਹਾਉਣ ਲੱਗੇ ਜਾਨ ਗਵਾ ਦੇਣ, ਫਿਰ ਕੀ ਕਹਾਂਗੇ? ਅਫਸੋਸ ਹੀ ਪ੍ਰਗਟ ਕੀਤਾ ਜਾ ਸਕਦਾ, ਇਹ ਕਿਹਾ ਜਾ ਸਕਦਾ ਕਿ ਇਹੋ ਜਿਹੀਆਂ ਘਟਨਾਵਾਂ ਤੋਂ ਬਚੋ, ਬਚਣਾ ਚਾਹੀਦਾ।
3: ਪੰਨੂ ਸਾਹਿਬ, ਸਾਡੇ ਨਾਲ ਚਰਚਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
0: ਜੀ। ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
3: ਫਿਲਹਾਲ ਅੱਜ ਲਈ ਪ੍ਰਾਈਮ ਡਿਸਕਸ਼ਨ ਵਿੱਚ ਜਤਿੰਦਰ ਪੰਨੂ ਵਿੱਚ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ, ਤੁਹਾਡਾ ਆਪਣਾ ਤੁਹਾਡੇ ਲਈ।

0: Listen to 92.7 FM CKJS on the iHeartRadio app. Get the app for free in your app store now. Search iHeartRadio.
1: Who will you meet today?
2: A curious monkey or a playful polar bear?
1: Maybe you'll meet a majestic tiger out for a swim.
2: You could even meet a T-Rex along a forested trail.
1: There's one place where you're sure to meet incredible animals. The Assiniboine Park Zoo.
2: Every visit is a chance to discover, connect, and make a memory together.
1: Looking for a summer adventure right here in Winnipeg?
2: You know what to do.
1: Meet me at the zoo.
2: Plan your visit now.
3: ਪ੍ਰਾਈਮ ਇਨੀਸ਼ੀਏਟਿਵ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਪੇਸ਼ ਕਰਨ ਵਾਲਾ ਹੋ ਚੱਲਿਆ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦਾ ਹਾਲ। ਲੰਘੇ ਕੱਲ ਪਠਾਨਕੋਟ, ਮੋਹਾਲੀ ਤੇ ਕੁਝ ਹੋਰ ਥਾਵਾਂ ਤੇ ਬੇਹੱਦ ਮੀਂਹ ਪਿਆ ਤੇ 6 ਜੁਲਾਈ ਤੱਕ ਪੰਜਾਬ ਦੇ ਵਿੱਚ ਬਹੁਤ ਕਈ ਥਾਵਾਂ ਦੇ ਉੱਤੇ ਮੀਂਹ, ਹਨੇਰੀ, ਝੱਖੜ, ਝੁੱਲਾ ਬਹੁਤ ਤੇਜ਼ ਗਤੀ ਦੇ ਵਿੱਚ ਆਉਣਾ। ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਵੀ ਪੌਣੇ ਤੋਂ ਵੱਧ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਆਸ ਆ ਤੇ ਲੰਘੇ ਕੱਲ੍ਹ ਵੈਸੇ ਜੇਕਰ ਦੇਖੀਏ ਤੇ ਭਾਵੇਂ ਕੁਝ ਕੁ ਥਾਵਾਂ ਦੇ ਉੱਤੇ ਗੁੰਮ ਜੇ ਵਾਲਾ ਮੌਸਮ ਸੀ ਪਰ ਆਥਣ ਦੇ ਵੇਲੇ ਬਦਲਵਾਈ ਹੋ ਗਈ ਆ ਜਿਹਦੇ ਕਰਕੇ ਠੰਡੀ ਜਿਹੀ ਹਵਾ ਵੀ ਚੱਲੀ ਆ ਤੇ ਜਿਹਦੇ ਕਰਕੇ ਤਪਸ਼ ਤੋਂ ਰਾਹਤ ਮਿਲੀ ਆ। ਬਾਕੀ ਵੇਨੇ ਕੀ ਬਣਦਾ, ਪਰ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਮੌਨਸੂਨ ਪੌਣਾ ਹੁਣ ਦਸਤਕ ਦੇਣ ਲੱਗੀਆਂ ਤੇ ਪੰਜਾਬ ਦੇ ਵਿੱਚ ਮੀਂਹ ਆ ਜਿਹੜਾ ਉਹ ਆਉਂਦੇ 3-4 ਦਿਨ ਬਹੁਤੀਆਂ ਥਾਵਾਂ ਦੇ ਉੱਤੇ ਪੈਣ ਦੀ ਭਵਿੱਖਬਾਣੀ ਕੀਤੀ ਗਈ ਆ। ਬਾਕੀ ਲੰਘੇ ਕੱਲ੍ਹ ਤੁਹਾਡੇ ਵਾਲੇ ਪਾਸੇ ਕਿਹੋ ਜਿਹਾ ਮੌਸਮ ਰਿਹਾ, ਕਿੰਨਾ ਕੁ ਮੀਂਹ ਪਿਆ ਕਿ ਨਹੀਂ ਪਿਆ, ਮੀਂਹ ਦੀ ਲੋੜ ਕਿੰਨੀ ਕੁ ਮਹਿਸੂਸ ਹੋ ਰਹੀ ਆ, ਤਪਸ਼ ਕਿੰਨੀ ਕੁ ਸੀ ਅਤੇ ਅੱਜ ਦੀ ਰਾਹਤ ਕਿੰਨੀ ਕੁ ਆ, ਇਹਦੇ ਬਾਰੇ ਕਿਰਪਾ ਕਰਕੇ ਜ਼ਰੂਰ ਟਿੱਪਣੀਆਂ ਦੇ ਰੂਪ ਵਿੱਚ ਜਾਣਕਾਰੀ ਦੇ ਦਿਓ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਬੜੀ ਮਹੱਤਵਪੂਰਨ ਆ ਕਿਉਂਕਿ ਪੰਜਾਬ ਦੇ ਵਿੱਚ ਔਰਤਾਂ ਦੇ ਮੋਬਾਈਲਾਂ ਦੀ ਟੂੰ ਟੂੰ ਹੋਈ ਆ। ਮੁੱਖ ਮੰਤਰੀ ਸਾਹਿਬ ਵਾਰ ਵਾਰ ਇਹ ਗੱਲ ਕਹਿੰਦੇ ਸੀ ਹਰ ਸਟੇਜ ਦੇ ਉੱਤੇ ਚੜ੍ਹ ਕੇ ਕਿ ਭਾਈ 1 ਜੁਲਾਈ ਨੂੰ ਦੁਪਹਿਰੋਂ ਬਾਅਦ ਬੀਬੀਆਂ ਭੈਣਾਂ ਦੇ ਮੋਬਾਈਲਾਂ ਦੀ ਟੂੰ ਟੂੰ ਹੋਣੀ ਆ। ਲੰਘੇ ਕੱਲ੍ਹ ਕਈ ਥਾਵਾਂ 'ਤੇ ਟੂੰ ਟੂੰ ਹੋਈ ਆ, ਕਈ ਥਾਵਾਂ 'ਤੇ ਟੂੰ ਟੂੰ ਦੀ ਉਡੀਕ ਕੀਤੀ ਗਈ ਆ, ਕਈ ਥਾਵਾਂ 'ਤੇ ਟੂੰ ਟੂੰ 24 ਘੰਟੇ ਲੇਟ ਹੋ ਗਈ ਆ ਅਤੇ ਕਈ ਥਾਵਾਂ 'ਤੇ ਕਹਿੰਦੇ ਵੀ ਟੂੰ ਟੂੰ ਹਾਲੇ ਹੋਣੀ ਨਹੀਂ। ਇਹ ਹੁਣ ਪਤਾ ਨਹੀਂ ਵੀ ਜਿਹੜੀ ਹੋਣੀ ਨਹੀਂ ਟੂੰ ਟੂੰ ਉਹਦੇ ਪਿੱਛੇ ਸਿਆਸੀ ਕਾਰਨ ਆ ਜਾਂ ਇਹਦੇ ਪਿੱਛੇ ਕੋਈ ਹੋਰ ਕਾਰਨ ਆ, ਪਰ ਜਿਹੜੀਆਂ ਔਰਤਾਂ ਦੇ ਖਾਤੇ ਦੇ ਵਿੱਚ 3-3 ਹਜ਼ਾਰ ਜਾਂ 4500 ਰੁਪਈਆ ਆਇਆ, ਉਹਨਾਂ ਔਰਤਾਂ ਨੇ ਮੀਡੀਆ ਦੇ ਮੂਹਰੇ ਆ ਕੇ ਗੱਲ ਕਹੀ ਹੈ ਕਿ ਭਾਈ ਸਾਡਾ ਹੁਣ ਸੌਖਾ ਹੋ ਜੂਗਾ। ਕਿਸੇ ਨੇ ਕਿਹਾ ਜੀ ਮੈਂ ਆਪਦੇ ਬੱਚੇ ਪਾਲੂੰਗੀ, ਕਿਸੇ ਨੇ ਕਿਹਾ ਜੀ ਕਿ ਮੈਂ ਆਪਣੇ ਚਾਹ ਪੂਰੇ ਕਰੂੰਗੀ, ਪਰ ਸੋਸ਼ਲ ਮੀਡੀਆ ਇਸ ਟੂੰ ਟੂੰ ਵਾਲੀ ਕਹਾਣੀ ਨਾਲ ਭਰਿਆ ਰਿਹਾ। ਤੁਸੀਂ ਪਿਛਲੇ 3-4 ਦਿਨਾਂ ਦਾ ਇੰਸਟਾਗ੍ਰਾਮ ਦੇਖੋ, ਫੇਸਬੁੱਕ ਦੇਖੋ, ਤੁਹਾਨੂੰ ਸਿਰਫ ਟੂੰ ਟੂੰ ਸ਼ਬਦ ਲੱਭਦਾ। ਇਉਂ ਲੱਗਦਾ ਵੀ ਜਿਵੇਂ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਨੇ ਆਪਦੀ ਟੈਗਲਾਈਨ ਬਣਾ ਲਈ ਹੋਣੀ ਆ ਵੀ ਭਾਈ ਇਹ ਸਾਡੀ ਤਾਂ ਟੂੰ ਟੂੰ ਵਾਲੀ ਪ੍ਰਾਪਤੀ ਆ। ਸੋ ਵੇਖਦੇ ਹਾਂ ਭਾਈ ਆਉਂਦੇ ਸਮੇਂ 'ਚ ਕੀ ਬਣਦਾ। ਪਰ ਲੰਘੇ ਕੱਲ੍ਹ ਕਾਂਗਰਸ ਨੇ ਗੱਲ ਕਹੀ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਧੋਖਾ ਕੀਤਾ ਗਿਆ। ਇਹਨਾਂ ਨੇ 54-54 ਹਜ਼ਾਰ ਰੁਪਈਆ ਦੇਣਾ ਸੀ, ਇਹ ਉਹਦੇ ਵਿੱਚੋਂ ਕੁਝ ਕੁ ਪੈਸੇ ਦੇ ਕੇ ਅੰਤਲੇ 6 ਮਹੀਨੇ ਦੇ ਵਿੱਚ ਤੇ ਪਰੇ ਨੂੰ ਹੋ ਜਾਣਗੇ, ਜਦਕਿ ਇਹਨਾਂ ਨੂੰ ਚਾਹੀਦਾ ਸੀ ਕਿ ਵੱਧ ਤੋਂ ਵੱਧ ਪੈਸੇ ਦਿੱਤੇ ਜਾਂਦੇ। 22 'ਚ ਜਦੋਂ ਸਰਕਾਰ ਬਣੀ ਆ ਉਦੋਂ ਤੋਂ ਲੈ ਕੇ ਹੁਣ ਤੱਕ ਦੇ ਪੈਸੇ ਜਿੰਨੇ ਬਣਦੇ ਆ ਹਜ਼ਾਰ ਦੇ ਹਿਸਾਬ ਨਾਲ, 1500-1500 ਦੇ ਹਿਸਾਬ ਨਾਲ ਉਹਦਾ ਭੁਗਤਾਨ ਕਰਨਾ ਚਾਹੀਦਾ ਸੀ। ਅਤੇ ਨਾਲ ਰਾਜਾ ਵੜਿੰਗ ਨੇ ਇੱਕ ਹੋਰ ਗੱਲ ਕਹਿਤੀ, ਉਹ ਕਹਿੰਦੇ ਵੀ ਸਾਡੀ ਸਰਕਾਰ ਆ ਲੈਣ ਦਿਓ, ਤੇਲੰਗਾਨਾ ਅਤੇ ਹੋਰ ਸੂਬਿਆਂ ਦੇ ਵਿੱਚ ਜਿੱਥੇ ਕਾਂਗਰਸ ਦੀ ਸਰਕਾਰ ਆ, ਜਿਹੜੀਆਂ ਜਿਹੜੀਆਂ ਥਾਵਾਂ ਦੇ ਉੱਤੇ ਇਸ ਵੇਲੇ ਔਰਤਾਂ ਨੂੰ ਰੁਪਈਏ ਮਿਲਦੇ ਆ, ਉਹ ਅਸੀਂ 2500-3000 ਰੁਪਈਏ ਵੱਲ ਪੈਰ ਪੱਟਾਂਗੇ ਅਤੇ ਅਸੀਂ ਔਰਤਾਂ ਨੂੰ ਮੁਕੰਮਲ ਪੈਸੇ ਦੇਵਾਂਗੇ ਜਿੰਨੇ ਕਿ ਇਹਨਾਂ ਨਾਲ ਮੁਕਰਰ ਕੀਤੇ ਹੋਣੇ ਆ। ਸੋ ਵੇਨੇ ਕੀ ਬਣਦਾ ਭਾਈ ਪੰਜਾਬ ਦੇ ਵਿੱਚ। ਫਿਲਹਾਲ ਤਾਂ ਆਮ ਆਦਮੀ ਪਾਰਟੀ ਇਸ ਗੱਲ ਦੇ ਲਈ ਬਾਗੋ ਬਾਗ ਆ ਕਿ ਔਰਤਾਂ ਦੇ ਖਾਤੇ ਦੇ ਵਿੱਚ ਪੈਸਾ ਪਾਉਣ ਤੋਂ ਬਾਅਦ ਅਤੇ ਔਰਤ ਵੋਟ ਬੈਂਕ ਸਾਡੇ ਨਾਲ ਪੱਕੇ ਤੌਰ 'ਤੇ ਜੁੜ ਗਈ ਆ। ਉੱਧਰ ਬੀਜੇਪੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਆ ਕਿ ਸੂਬੇ ਦੀ ਸਰਕਾਰ ਆ ਜਿਹੜੀ ਉਹ ਪੰਜਾਬ ਦੇ ਸਰਕਰਜ਼ੇ ਦੀ ਪੰਡ ਭਾਰੀ ਕਰੀ ਜਾਂਦੀ ਆ। ਉੱਧਰ ਅਕਾਲੀ ਇਸ ਮਾਮਲੇ ਦੇ ਉੱਤੇ ਇਹ ਗੱਲ ਕਹਿੰਦੇ ਆ ਕਿ ਭਾਈ ਔਰਤਾਂ ਨੂੰ ਕਹਿ ਕੇ 5 ਸਾਲ ਦੇ ਲਈ ਪੈਸੇ ਦੇਵਾਂਗੇ, ਅੰਤਲੇ 5-6 ਮਹੀਨਿਆਂ ਵਿੱਚ ਦੇ ਰਹੇ ਆ। ਸੋ ਮਤਲਬ ਇਹ ਜੀ ਕਿ ਲੰਘੇ ਕੱਲ੍ਹ ਅਤੇ ਪਿਛਲੇ 2-3 ਦਿਨਾਂ ਤੋਂ ਇਸ ਟੂੰ ਟੂੰ, ਇਸ 1000, ਇਸ 1500, ਇਸ 4500, ਇਸ 3000 ਦੇ ਉੱਤੇ ਰਾਜਨੀਤੀ ਚੱਲ ਰਹੀ ਆ। ਪਰ ਬੇਨਤੀ ਮੇਰੀ ਇਹ ਆ ਵੀ ਜੇ ਨਹੀਂ ਵੀ ਕਿਸੇ ਨੂੰ ਪੈਸੇ ਮਿਲੇ ਤਾਂ ਕੋਈ ਐਡਾ ਭੁਚਾਲ ਨਹੀਂ ਆਉਣ ਲੱਗਾ, ਕਿਉਂਕਿ ਆਪਣੀ ਹਾਲਤ ਉਹੀ ਰਹਿਣੀ ਹੈ ਜਿਹੜੀ ਕਿ ਬਿਨਾਂ ਪੈਸਿਆਂ ਤੋਂ ਵੀ ਆ। ਅਤੇ ਜੇਕਰ ਪੈਸੇ ਆ ਵੀ ਜਾਂਦੇ, ਖਾਤੇ 'ਚ ਪੈ ਵੀ ਜਾਂਦੇ ਆ, ਤਾਂ ਵੀ ਕੋਈ ਬਹੁਤੇ ਵੱਡੇ ਹਾਲਾਤ ਨਹੀਂ ਬਦਲਣ ਲੱਗੇ, ਕਿਉਂਕਿ 3000 ਰੁਪਈਏ ਨਾਲ ਕਿੰਨੇ ਕੁ ਹਾਲਾਤ ਬਦਲਦੇ ਆਪਾਂ ਜਾਣਦੇ ਹਾਂ। ਨਾਲੇ ਆਪਾਂ ਕਿਹੜਾ 3000 ਰੁਪਈਏ ਦੇ ਹੱਕਦਾਰ ਹਾਂ।
4: ਪ੍ਰਿਸਟੀਨ ਡੈਂਟਲ। ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ, ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲੇ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313174444 431317444।
3: ਇਹ ਤਾਂ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਗਰੰਟੀ ਤੁਹਾਡੇ ਲਈ ਪੂਰੀ ਕਰਾਂਗੇ, ਉਹਨਾਂ ਨੇ ਗਰੰਟੀ ਪੂਰੀ ਕਰਤੀ, ਧੰਨਵਾਦ ਕਰੋ। ਪਰ ਗੱਲ ਇਹ ਜੀ ਕਿ ਸਿਰਫ ਆਪਾਂ 3,4500 ਵਾਲੇ ਨਹੀਂ ਹਾਂ, ਅਸੀਂ ਗੈਰਤਾਂ ਵਾਲੇ ਵੀ ਹਾਂ। ਜਿਹਨੂੰ ਮਰਜ਼ੀ ਵੋਟ ਪਾਇਓ, ਇਹ ਤੁਹਾਡੀ ਨਿੱਜੀ ਇੱਛਾ ਹੈਗੀ ਆ, ਪਰ ਲੰਘੇ ਕੱਲ੍ਹ ਔਰਤਾਂ ਨੇ ਵੱਡੇ ਹਿੱਸੇ ਨੇ ਗੱਲ ਕਹੀ ਆ ਕਿ ਭਾਈ ਸਾਨੂੰ ਤਾਂ ਵਧੀਆ ਲੱਗਾ, ਸਾਨੂੰ ਮੌਕਾ ਮਿਲਿਆ, ਸਾਡੇ ਖਾਤੇ ਦੇ ਵਿੱਚ ਪੈਸਾ ਆਇਆ। ਉਹ ਕਿਉਂਕਿ ਨਾ ਪੰਜਾਬੀਆਂ ਦੇ ਇੱਕ ਸੁਭਾਅ ਦੇ ਵਿੱਚ ਵੀ ਆ, ਅਤੇ ਬਜ਼ੁਰਗਾਂ ਤੋਂ ਸੁਣੀਆਂ ਹੋਈਆਂ ਗੱਲਾਂ ਅੱਗੇ ਵੀ ਚੱਲਦੀਆਂ। ਕਹਿੰਦੇ ਵੀ ਕਿਸੇ ਥਾਂ ਦੇ ਉੱਤੇ ਕਹਿੰਦੇ ਵੀ ਤੇਲ ਮਿਲਦਾ ਸੀ, ਅਤੇ ਬਜ਼ੁਰਗ ਨੇ ਗੱਲ ਕਹੀ ਵੀ ਜੇ ਸਰਕਾਰੀ ਤੇਲ ਮਿਲਦਾ ਹੋਵੇ, ਤੁਹਾਡੇ ਕੋਲ ਭਾਂਡਾ ਨਾ ਹੋਵੇ, ਜੁੱਤੀ 'ਚ ਪਵਾ ਲਓ, ਜੁੱਤੀ ਵਿਚਲੀ ਜਰਕ ਜੀ ਤਾਂ ਮੁੱਕ ਜੂਗੀ ਨਾ, ਜਿਹੜੇ ਚੀਕੂ ਚੀਕੂ ਕਰਦੀ ਆ ਉਹ ਤਾਂ ਖਤਮ ਹੋ ਗਈ ਨਾ, ਜਦੋਂ ਉਹ ਕੂਲੀ ਹੋ ਗਈ, ਜਦੋਂ ਉਹਨੂੰ ਤੇਲ ਲੱਗ ਗਿਆ। ਮਤਲਬ ਸਾਡੇ ਤਾਂ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਇਹ ਆ ਵੀ ਜੇ ਲੋੜ ਨਾ ਵੀ ਹੋਵੇ ਚੀਜ਼ ਤਾਂ ਵੀ ਲੈ ਲਓ, ਅਤੇ ਪੈਸੇ ਨੂੰ ਨਾ ਕੌਣ ਕਰਦਾ। ਪਹਿਲਾਂ ਇਸ ਰਿਪੋਰਟ ਦਾ ਵੀਰਵਾ ਫਿਰ ਕਰ ਘੰਟਪੜੀ। ਰਾਜਾ ਬੜਿੰਗ ਨੇ ਇਸ ਗੱਲ ਦੀ ਮੰਗ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 4.5 ਸਾਲ ਤੋਂ ਵੱਧ ਦੀ ਦੇਰੀ ਬਾਅਦ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਹਰ ਇੱਕ ਯੋਗ ਔਰਤ ਨੂੰ ਹੁਣ ਤੱਕ ਬਣਦਾ 54,000 ਰੁਪਈਆ ਦੇਣਾ ਚਾਹੀਦਾ ਸੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੜਿੰਗ ਨੇ ਭਗਵੰਤ ਮਾਨ ਸਰਕਾਰ ਦੇ ਉੱਤੇ 1,000 ਰੁਪਇਆ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦੇ ਆਪਣੇ 2022 ਦੇ ਚੋਣ ਵਾਅਦੇ ਨੂੰ ਪੂਰਾ ਨਾ ਕਰਕੇ ਧੋਖਾ ਕਮਾਉਣ ਦਾ ਦੋਸ਼ ਵੀ ਲਾਇਆ। ਬਾਜਵਾ ਨੇ ਦਾਅਵਾ ਕੀਤਾ ਕਿ ਸਿਰਫ 1 ਜੁਲਾਈ ਤੋਂ ਭੁਗਤਾਨ ਸ਼ੁਰੂ ਕਰਨ ਨਾਲ ਸਰਕਾਰ ਆਪਣੀ ਨਾਕਾਮੀ ਤੋਂ ਬਚ ਨਹੀਂ ਸਕਦੀ। ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਅੱਜ ਸਕੀਮ ਸ਼ੁਰੂ ਕਰਕੇ 4.5 ਸਾਲ ਦੀ ਨਾਕਾਮੀ ਨੂੰ ਲੁਕੋ ਨਹੀਂ ਸਕਦੀ। ਹਰ ਯੋਗ ਔਰਤ ਨੂੰ 54,000 ਰੁਪਇਆ ਦੇਣਾ ਹੁਣ ਤੱਕ ਚਾਹੀਦਾ ਸੀ। ਇਸ ਤੋਂ ਇਲਾਵਾ ਕਾਂਗਰਸੀ ਆਗੂਆਂ ਨੇ ਕਿਹਾ ਕਿ ਆਪ ਨੇ ਇਸ ਸਕੀਮ ਨੂੰ ਆਪਦੀਆਂ ਮੁੱਖ ਗਰੰਟੀਆਂ ਦੇ ਵਿੱਚੋਂ ਇੱਕ ਪੇਸ਼ ਕੀਤਾ ਅਤੇ 2022 ਦੇ ਵਿੱਚ ਵੱਡਾ ਬਹੁਮਤ ਹਾਸਲ ਕਰਨ ਦੇ ਬਾਵਜੂਦ ਇਸ ਸਕੀਮ ਨੂੰ ਸ਼ੁਰੂਆਤੀ ਦੌਰ ਤੋਂ ਨਾਕਾਮ ਰਹੀ ਆ ਲਾਗੂ ਕਰਨ ਦੇ ਵਿੱਚ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਜੇਕਰ 2027 ਦੇ ਵਿੱਚ ਸਾਡੀ ਸਰਕਾਰ ਆਉਂਦੀ ਆ ਤਾਂ ਉਹ ਤੇਲੰਗਾਨਾ ਜਿੱਥੇ ਕਿ 2500-2500 ਰੁਪਈਆ ਮਹੀਨਾ ਮਿਲਦਾ ਅਤੇ ਕਰਨਾਟਕ ਜਿੱਥੇ ਕਿ ਔਰਤਾਂ ਨੂੰ 2000 ਰੁਪਈਆ ਮਿਲਦਾ ਇਹ ਯੋਜਨਾ ਪੰਜਾਬ ਦੇ ਵਿੱਚ ਵੀ ਸ਼ੁਰੂ ਕਰੇਗੀ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਸਿਰਫ ਇੰਨੀ ਗੱਲ ਕਹਿਣੀ ਬਣਦੀ ਆ, ਔਰਤਾਂ ਬਹੁਤ ਸਤਿਕਾਰਯੋਗ ਆ, ਬੜੀਆਂ ਸਨਮਾਨਯੋਗ ਆ, ਪਰ ਜਿਹੜੀਆਂ ਔਰਤਾਂ ਨੂੰ ਸੱਚੀ ਮੁੱਚੀ ਲੋੜ ਆ, ਹਾਲਾਂਕਿ 40 ਲੱਖ ਦੇ ਕਰੀਬ ਔਰਤਾਂ ਦੀ ਰਜਿਸਟ੍ਰੇਸ਼ਨ ਹੋਈ ਆ ਹੁਣ ਤੱਕ।
4: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ, ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ 3 ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਅਤੇ ਹੋਰ ਬੜਾ ਕੁਝ ਆ। ਢਿੱਲੋ ਲਾਈਟਿੰਗ ਦੇ ਸਟੋਰ 'ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
3: ਪਰ ਜਿਹੜੀਆਂ ਔਰਤਾਂ ਨੂੰ ਸੱਚੀ ਮੁੱਚੀ ਲੋੜ ਹੈ, ਕਿਰਪਾ ਕਰਕੇ ਉਹੀ ਜੇਕਰ ਇੱਧਰਲੇ ਪਾਸੇ ਨੂੰ ਰਜਿਸਟ੍ਰੇਸ਼ਨ ਕਰਵਾਉਣ ਤਾਂ ਜ਼ਿਆਦਾ ਚੰਗੀ ਗੱਲ ਆ। ਅਤੇ ਜੇਕਰ ਆਪਣੇ ਘਰ ਦੇ ਵਿੱਚ ਸਭ ਕੁਝ ਹੈਗਾ ਅਤੇ ਆਪਾਂ ਫਿਰ ਵੀ ਇਹ ਲੜਕ ਜੀ ਰੱਖਦੇ ਹਾਂ ਵੀ ਭਾਈ ਜਿੰਨੇ ਕੁ ਪੈਸੇ ਆਉਂਦੇ ਮਿਲ ਜਾਣ, ਤਾਂ ਮੇਰਾ ਖਿਆਲ ਆ ਵੀ ਨੈਤਿਕ ਤੌਰ 'ਤੇ ਮਾੜੀ ਗੱਲ ਆ, ਭਾਵੇਂ ਉਹਦਾ ਸਰਕਾਰ ਕੁਛ ਕਵੇ ਜਾਂ ਨਾ ਕਵੇ। ਉਸ ਤੋਂ ਅਗਲੀ ਗੱਲ ਇਹ ਆ ਵੀ ਇਹਨਾਂ ਪੈਸਿਆਂ ਦੇ ਚੱਕਰ ਦੇ ਵਿੱਚ ਪੰਜਾਬ ਆ ਜਿਹੜਾ, ਉਹਦੇ ਵੱਲ ਵੀ ਆਪਾਂ ਨੂੰ ਗੌਰ ਕਰਨੀ ਪਊਗੀ। ਹਾਲਾਂਕਿ ਪੰਜਾਬ ਦੇ ਬਾਰੇ ਇਉਂ ਗੌਰ ਕਰਨ ਵਾਲੇ ਲੋਕ ਹੈ ਨਹੀਂ ਗੇ। ਪੰਜਾਬ ਦੇ ਵਿੱਚ 5% ਲੋਕ ਵੀ ਐਸੇ ਨਹੀਂ ਜਿਹੜੇ ਨਿਜਲੀ ਥਾਂ ਦੇ ਉੱਤੇ ਪੰਜਾਬ ਦੇ ਬਾਰੇ ਸੋਚਦੇ ਹੋਣ। ਉਹਨਾਂ ਨੂੰ ਇਹ ਵੀ ਸਾਡਾ ਮਸਲਾ ਹੱਲ ਹੁੰਦਾ, ਅਸੀਂ ਕਿਸੇ ਤੋਂ ਕੀ ਲੈਣਾ। ਪਰ ਸੋਚ ਕੇ ਦੇਖੋ ਵੀ ਜੇਕਰ ਤੁਹਾਡੇ ਘਰ ਦੀ ਆਮਦਨ ਹੋਵੇ 50 ਰੁਪਈਏ, ਖਰਚਾ ਤੁਹਾਡਾ ਹੋਵੇ 100 ਰੁਪਈਆ, 150 ਰੁਪਈਆ, ਜਾਂ ਤਾਂ ਤੁਸੀਂ ਖਰਚੇ 50 'ਤੇ ਲੈ ਕੇ ਆਓਗੇ ਅਤੇ ਜਾਂ ਫਿਰ ਤੁਸੀਂ ਕਮਾਈ 250 'ਤੇ ਲੈ ਕੇ ਜਾਓਗੇ। ਪਰ ਪੰਜਾਬ ਦੇ ਵਿੱਚ ਫਿਲਹਾਲ ਹਾਲਾਤ ਇਵੇਂ ਨਹੀਂ ਆ। ਉੱਤੋਂ ਇਹ ਗੱਲ ਕਹੀ ਗਈ ਆ ਆਮ ਆਦਮੀ ਪਾਰਟੀ ਦੇ ਵੱਲੋਂ ਕਿ 15 ਅਗਸਤ ਤੋਂ ਅਸੀਂ ਸਰਪੰਚਾਂ ਨੂੰ 10,000 ਰੁਪਈਆ ਦੇਵਾਂਗੇ ਮਹੀਨੇ ਦਾ। ਇਹ ਵੀ ਸਾਡੇ ਬਹੁਤ ਸਨਮਾਨਯੋਗ ਨੇ, ਬਹੁਤ ਵਧੀਆ ਗੱਲ ਆ। ਪਰ ਸੋਚ ਕੇ ਦੇਖੋ ਵੀ ਪੰਜਾਬ ਦੇ ਵਿੱਚ 13,200 ਤੇ ਕੁਝ ਸਰਪੰਚ ਆ, ਜੇ ਇਕੱਲੇ ਇਕੱਲੇ ਸਰਪੰਚ ਨੂੰ 10,000 ਰੁਪਈਆ ਮਿਲਦਾ ਤਾਂ ਕੀ ਪੰਜਾਬ ਦੇ ਕੋਲ ਇੰਨਾ ਬਜਟ ਹੈ ਵੀ ਭਾਈ ਸਰਪੰਚਾਂ ਦੇ ਖਾਤਿਆਂ ਦੇ ਵਿੱਚ 10,000 ਰੁਪਈਆ ਪਵੇ? ਅਸੀਂ ਚਾਹੁੰਦੇ 20-20 ਪਵੇ, ਪਰ ਹੋਵੇ ਤਾਂ ਸਹੀ ਫੇਰ ਪਵੇ। ਜੇ ਆਪਾਂ ਕਰਜ਼ਾ ਚੱਕ ਕੇ ਪੈਸੇ ਪਾਉਣੇ ਤਾਂ ਫਿਰ ਇਸ ਗੱਲ ਦੀ ਕੋਈ ਤੁੱਕ ਨਹੀਂ ਬਣਦੀ। ਪਰ ਲੰਘੇ ਕੱਲ ਵਿਰੋਧੀਆਂ ਨੇ ਵੀ ਗੱਲ ਕਹੀ ਆ ਕਿ ਜੋ ਸਰਕਾਰ ਇਸ ਵੇਲੇ ਔਰਤਾਂ ਨੂੰ ਮੂਹਰੇ ਪੇਸ਼ ਕਰ ਰਹੀ ਹੈ ਕਿ ਭਾਈ ਮੈਂ ਬਾਗੋ ਬਾਗ ਆ, ਮੇਰੇ ਖਾਤੇ 'ਚ ਹੁਣੇ ਪੈਸੇ ਆਏ, ਮੇਰੇ ਖਾਤੇ 'ਚ ਹੁਣੇ ਪੈਸੇ ਆਏ ਆ, ਉਹ ਤਾਂ ਆਪ ਹੀ ਗੱਲ ਕਹਿ ਰਹੀ ਹੈ ਬੀਬੀ ਕਿ ਭਾਈ ਮੈਂ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਦੀ, ਵੀ ਆਪਣਿਆਂ ਦੇ ਉੱਤੇ ਹੀ ਕੈਮਰਾ ਘੁੰਮੀ ਜਾਂਦਾ ਵਿਰੋਧੀ ਇਹ ਗੱਲ ਕਹਿੰਦੇ ਆ, ਅਤੇ ਜਿਹੜੀ ਸੱਚਾਈ ਆ ਉਹ ਕੂਹਾਂ ਦੂਰ ਆ। ਵੈਸੇ ਮੈਨੂੰ ਇਹ ਵੀ ਪਤਾ ਲੱਗਾ ਜਿਨ੍ਹਾਂ ਲੋਕਾਂ ਨੂੰ ਪੈਸਿਆਂ ਦੀ 1,000 ਦੀ 1,500 ਦੀ ਲੋੜ ਨਹੀਂ, ਉਹਨਾਂ ਦੇ ਕਾਰਡ ਪਹਿਲ ਦੇ ਆਧਾਰ 'ਤੇ ਬਣ ਗਏ ਆ, ਜਿਹੜੇ ਅਸਲ ਲੋੜਵੰਦ ਲੋਕ ਆ ਭੈਣਾਂ ਨੇ ਉਹ ਹਾਲੇ ਰਹਿੰਦੀਆਂ। ਇਹਦੇ ਵਿੱਚ ਰਾਜਨੀਤੀ ਵੀ ਹੋ ਰਹੀ ਆ ਕਿ ਜਿਹੜੇ ਸਾਡੇ ਧੜੇ ਦੇ ਆ ਇਹਨਾਂ ਦੇ ਪਹਿਲ ਦੇ ਆਧਾਰ 'ਤੇ ਬਣ ਜਾਣ, ਪਰ ਜੇਕਰ ਕਾਂਗਰਸ ਦੀ ਸਮਰਥਕ ਔਰਤ ਆ, ਜੇ ਅਕਾਲੀਆਂ ਦੀ ਸਮਰਥਕ ਔਰਤ ਆ, ਤਾਂ ਫਿਰ ਉਹਨੂੰ ਥੋੜ੍ਹਾ ਜਿਹਾ ਫਾਡੀ ਰੱਖਿਆ ਜਾਵੇ। ਬਹੁਤ ਸਾਰੀਆਂ ਬੀਬੀਆਂ ਵੀ ਗੱਲ ਕਹਿੰਦੀਆਂ ਵੀ ਸਾਡੇ ਨਾਲ ਰਾਜਨੀਤੀ ਵੀ ਕੀਤੀ ਜਾ ਰਹੀ ਆ, ਪਰ ਕੁੱਲ ਮਿਲਾ ਕੇ ਗੱਲ ਇਹ ਵੀ ਭਾਈ ਜਿਨ੍ਹਾਂ ਦੇ ਖਾਤੇ 'ਚ ਪੈਸੇ ਆ ਗਏ, ਪੈਸੇ ਸਭ ਨੂੰ ਹੀ ਚੰਗੇ ਲੱਗਦੇ ਆ, ਤੁਹਾਨੂੰ ਮੁਬਾਰਕਾਂ, ਪਰ ਇੱਧਰ ਪੰਜਾਬ ਦਾ ਘਾਣ ਨਾ ਹੋਵੇ ਇਹਦੀ ਕਾਮਨਾ ਕਰਦੇ ਆ। ਨਾਲੇ ਮੈਨੂੰ ਬਹੁਤ ਚੰਗਾ ਲੱਗੂਗਾ ਵੀ ਜੇਕਰ 2, 4, 5, 10, 50 ਜਥੇਬੰਦੀਆਂ ਖੜਿਆ ਹੋ ਕੇ ਗੱਲ ਕਹਿਣ ਕਿ ਸਾਨੂੰ ਮੁਫ਼ਤ ਦੇ ਵਿੱਚ ਕੁਝ ਨਹੀਂ ਚਾਹੀਦਾ, ਸਾਨੂੰ ਤਾਂ ਪ੍ਰੈਕਟੀਕਲ ਤੌਰ ਦੇ ਉੱਤੇ ਵਰਤਮਾਨ ਦੇ ਵਿੱਚ ਵੱਡੀ ਤਬਦੀਲੀ ਚਾਹੀਦੀ ਆ। ਉਹ ਇਕੱਲੀ ਤਬਦੀਲੀ ਆ ਜਿਹੜੀ ਉਹ 1,000, 1,200, 1,500, 1,400, 3,500 ਦੇ ਨਾਲ ਨਹੀਂ ਆਉਣ ਲੱਗੀ, ਉਹਦੇ ਲਈ ਲੰਮੇ ਸੰਘਰਸ਼ ਦੀ ਲੋੜ ਆ, ਉਹਦੇ ਲਈ ਸੱਚੀ ਮੁੱਚੀ ਕੁਝ ਵੱਡਾ ਕਰਕੇ ਦਿਖਾਉਣ ਦੀ ਲੋੜ ਆ। ਸੋ ਵੇਹਨੇ ਕੀ ਬਣਦਾ, ਪਰ ਤੁਹਾਨੂੰ ਚੇਤੇ ਹੋਣਾ ਬਿਹਾਰ ਦੇ ਵਿੱਚ ਸਰਕਾਰ ਬਣੀ, ਨਿਤੀਸ਼ ਕੁਮਾਰ ਦੇ ਉੱਤੇ ਇਹ ਸਵਾਲ ਉੱਠੇ ਕਿ 10,000 ਰੁਪਈਆ ਵੋਟਾਂ ਤੋਂ ਕੁਝ ਦਿਨ ਪਹਿਲਾਂ ਔਰਤਾਂ ਦੇ ਖਾਤੇ 'ਚ ਪਾਇਆ ਅਤੇ ਔਰਤਾਂ ਨੇ ਬਾਜ਼ੀ ਪਲਟਤੀ। ਹੁਣ ਕੀ ਪੰਜਾਬ ਦੀਆਂ ਔਰਤਾਂ ਦੇ ਖਾਤੇ ਦੇ ਵਿੱਚ 3,000 ਅਤੇ 4,500 ਰੁਪਈਆ ਜਦੋਂ ਪਿਆ ਜਾਂ ਪੈ ਰਿਹਾ, ਤਾਂ ਇਹਦੇ ਨਾਲ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਹੀ ਗੱਲ ਰਹਿ ਜੂ, ਜਾਂ ਫਿਰ ਇਸ ਵੇਲੇ ਜਿਹੋ ਜਿਹਾ ਮਾਹੌਲ ਬਣਿਆ ਇਹਦੇ ਵਿੱਚ ਕੋਈ ਬਹੁਤੀ ਵੱਡੀ ਤਬਦੀਲੀ ਨਹੀਂ ਹੋਣੀ। ਸੋ ਵੇਹਨੇ ਭਾਈ ਵੋਟ ਰਾਜਨੀਤੀ ਕਿਹੜੇ ਪਾਸੇ ਨੂੰ ਖਿੱਚ ਰਹੀ ਆ, ਉਹਦਾ ਸਭ ਦਾ ਧਿਆਨ ਟੂੰ ਟੂੰ ਦੇ ਵੱਲ ਆ, ਇਹਨਾਂ ਪੈਸਿਆਂ ਦੇ ਵੱਲ ਆ, ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਵੱਲ ਆ, ਸਰਪੰਚਾਂ ਦੇ ਵੱਲ ਆ ਕਿ ਉਹਨਾਂ ਦੇ ਖਾਤੇ ਦੇ ਵਿੱਚ ਕਦੋਂ ਕਦੋਂ ਕਿੰਨੇ ਕਿੰਨੇ ਪੈਸੇ ਆਉਂਦੇ ਆ, ਉੱਧਰ ਵੀ ਕੋਈ 2-2, 3-3 ਮਹੀਨੇ ਜਿਹੜੇ ਇਕੱਠੇ ਪੈ ਜਾਂਦੇ ਜਾਂ 10,000 ਰੁਪਈਆ ਪਊਗਾ। ਸੋ ਸਭ ਦਾ ਧਿਆਨ ਇਹਨਾਂ ਗੱਲਾਂ ਦੇ ਵੱਲ ਟਿਕਿਆ ਹੋਇਆ। ਲੰਘੇ ਕੱਲ ਪੰਜਾਬ ਕਾਂਗਰਸ ਦੇ ਵਿੱਚ ਬਦਲਾਅ ਹੋਇਆ, ਪਰ ਇਹ ਬਦਲਾਅ ਹੋਇਆ ਅਤੇ ਨਾ ਹੋਇਆ ਲਗਭਗ ਇੱਕ ਵਰਗਾ ਲੱਗਾ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਚਰਚਾ ਚੱਲਦੀ ਸੀ ਕਿ ਰਾਜਾ ਵੜਿੰਗ ਦੀ ਥਾਂ ਦੇ ਉੱਤੇ ਵਿਜੇ ਇੰਦਰ ਸਿੰਗਲਾ ਜਾਂ ਫਿਰ ਉਹਨਾਂ ਦੀ ਥਾਂ ਦੇ ਉੱਤੇ ਚਰਨਜੀਤ ਸਿੰਘ ਚੰਨੀ, ਇਹਨਾਂ ਨੂੰ ਪ੍ਰਧਾਨ ਬਣਾਇਆ ਜਾਣਾ। ਹਾਲਾਂਕਿ ਇਸ ਗੱਲ ਦੀ ਚਰਚਾ ਵੀ ਕਦੇ ਕਦਾਈ ਚੱਲੀ ਵੀ ਭਾਈ ਬਾਜਵਾ ਸਾਹਿਬ ਦੀ ਥਾਂ 'ਤੇ ਅਰੁਣਾ ਚੌਧਰੀ ਨੇ ਆ ਜਾਣਾ, ਪਰ ਕੁਝ ਵੀ ਨਹੀਂ ਹੋਇਆ। ਬਾਜਵਾ ਸਾਹਿਬ ਵੀ ਆਪਣੀ ਉਸੇ ਕੁਰਸੀ ਦੇ ਉੱਤੇ, ਅਹੁਦੇ ਦੇ ਉੱਤੇ, ਅਤੇ ਰਾਜਾ ਵੜਿੰਗ ਵੀ। ਇਹਦੇ ਵਿੱਚ ਹੋਰ ਜਿਹੜੇ ਵੱਖ ਵੱਖ ਆਗੂ ਆ ਉਹਨਾਂ ਨੂੰ ਐਡਜਸਟ ਕੀਤਾ ਗਿਆ, ਕਿਸੇ ਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਬਣਾਤਾ, ਕਿਸੇ ਨੂੰ ਮੀਤ ਪ੍ਰਧਾਨ ਬਣਾਤਾ, ਕਿਸੇ ਨੂੰ ਕੁਝ ਕਰਤਾ, ਕਿਸੇ ਨੂੰ ਕੁਝ ਕਰਤਾ। ਸੁਖਪਾਲ ਸਿੰਘ ਖਹਿਰਾ ਅਤੇ ਰਾਣਾ ਗੁਰਜੀਤ ਇਹ ਇੱਕੋ ਕਮੇਟੀ ਦੇ ਵਿੱਚ ਪਾਏ ਗਏ ਆ, ਸੰਗਤ ਸਿੰਘ ਗਿਲਜੀਆਂ ਇੱਕ ਕਮੇਟੀ ਦੇ ਵਿੱਚ ਆ, ਹੋਰ ਵੀ ਕਈ ਨੇਤਾ ਵੱਖ ਵੱਖ ਕਮੇਟੀਆਂ ਦੇ ਵਿੱਚ ਆ। ਪਰ ਜਿਹੜੀ ਗੱਲ ਦੀ ਉਡੀਕ ਸੀ ਕਿ ਦਿੱਲੀ ਹਾਈਕਮਾਨ ਦੇ ਵੱਲੋਂ ਬਹੁਤ ਵੱਡੀ ਤਬਦੀਲੀ ਲਿਆਂਦੀ ਜਾ ਰਹੀ ਆ ਪੰਜਾਬ ਦੇ ਵਿੱਚ, ਹੁਣ ਉਹਨਾਂ ਦੇ ਵੱਲੋਂ ਆਹ ਕੁਝ ਕਰ ਦਿੱਤਾ ਜਾਣਾ, ਇਹੋ ਜਿਹਾ ਕੁਝ ਵੀ ਨਹੀਂ ਹੋਇਆ। ਜਿਹੜੀ ਗੱਲ ਦੀ ਆਸ ਸੀ ਉਹ ਤਾਂ ਭੋਰਾ ਨਹੀਂ ਹੋਈ। ਤੁਹਾਨੂੰ ਚੇਤੇ ਹੋਣਾ ਪੰਜਾਬ ਦੇ ਕਾਂਗਰਸੀਆਂ ਦੇ ਵਫਦ 3-4 ਵਾਰ ਦਿੱਲੀ ਬੁਲਾਏ ਗਏ ਆ, ਉਹ ਦਿੱਲੀ ਜਾਂਦੇ ਆ, 1-to-1 ਮੀਟਿੰਗ ਹੁੰਦੀ ਆ, ਸਾਈਡ 'ਤੇ ਲਿਜਾ ਕੇ ਬੰਦੇ ਨਾਲ ਇਕੱਲੇ ਇਕੱਲੇ ਨਾਲ ਗੱਲਬਾਤ ਹੁੰਦੀ ਆ, ਅਤੇ ਨਤੀਜਾ ਕੀ ਨਿਕਲਦਾ? ਉੱਥੇ ਦੀ ਉੱਥੇ ਜੇ ਨਤੀਜਾ ਫਿਰ ਰਹਿ ਜਾਂਦਾ, ਅਤੇ ਕਾਂਗਰਸ ਦੇ ਵਿੱਚ ਕੋਈ ਬਹੁਤ ਵੱਡਾ ਬਦਲਾਅ ਨਹੀਂ ਹੋਇਆ। ਜਿੰਨੀ ਕੁ ਕਹਿ ਰਹੀਏ ਤਬਦੀਲੀ ਹੋਈ ਆ, ਇਹ ਕੋਈ ਹੈਰਾਨ ਕਰਨ ਦੀ ਗੱਲ ਨਹੀਂ ਆ। ਬਾਕੀ ਕਾਂਗਰਸ ਤਕੜੀ ਹੋਵੇ, ਕਾਂਗਰਸ ਵੈਰ ਵਿਰੋਧ ਭੁੱਲੇ, ਕਾਂਗਰਸ ਇੱਕ ਦੂਜੇ ਦੀਆਂ ਲੱਤਾਂ ਵੱਢਣੀਆਂ ਬੰਦ ਕਰੇ, ਅਤੇ ਉਹ ਮੁੱਖ ਧਾਰਾ ਦੇ ਵਿੱਚ ਆਵੇ, ਮੁਕਾਬਲੇ ਦੇ ਵਿੱਚ ਆਵੇ, ਅਤੇ ਆਮ ਆਦਮੀ ਪਾਰਟੀ ਨੂੰ ਟੱਕਰ ਦੇਵੇ, ਕਿਉਂਕਿ ਜੇਕਰ ਸੱਤਾਧਾਰੀ ਧਿਰ ਨੂੰ ਟੱਕਰ ਦੇਣ ਵਾਲੀ ਪਾਰਟੀ ਹੋਊਗੀ ਤਾਂ ਇਹਦਾ ਮਤਲਬ ਇਹ ਹੈ ਜੀ ਕਿ ਪੰਜਾਬ ਲਈ, ਸੂਬੇ ਲਈ ਹੀ ਕੁਝ ਚੰਗਾ ਹੋਊਗਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ, ਫਿਰ ਕਰਾਂਗੇ ਟਿੱਪਣੀ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਹੀ ਰਹਿਣਗੇ, ਅਤੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। ਪ੍ਰਤਾਪ ਸਿੰਘ ਬਾਜਵਾ ਕਾਂਗਰਸ ਵਿਧਾਇਕ ਦਲ ਦੇ ਨੇਤਾ ਬਣੇ ਰਹਿਣਗੇ। ਇਲੈਕਸ਼ਨ ਮੈਨੇਜਮੈਂਟ ਐਂਡ ਕੋਆਰਡੀਨੇਸ਼ਨ ਕਮੇਟੀ ਦਾ ਚੇਅਰਮੈਨ ਵਿਜੇ ਇੰਦਰ ਸਿੰਗਲਾ ਨੂੰ ਬਣਾਇਆ ਗਿਆ। ਕੋਰ ਕਮੇਟੀ ਦਾ ਚੇਅਰਪਰਸਨ ਸੁਖਜਿੰਦਰ ਸਿੰਘ ਰੰਧਾਵਾ ਅਤੇ ਮੈਨੀਫੈਸਟੋ ਕਮੇਟੀ ਦਾ ਚੇਅਰਪਰਸਨ ਡਾਕਟਰ ਅਮਰ ਸਿੰਘ ਨੂੰ ਲਾਇਆ ਗਿਆ। 2022 ਦੀ ਹਾਰ ਤੋਂ ਬਾਅਦ ਕਾਂਗਰਸ ਇਸ ਵਾਰ ਪੰਜਾਬ ਦੇ ਵਿੱਚ ਕੋਈ ਜ਼ੋਖਮ ਮੁੱਲ ਲੈਣ ਦੇ ਮੂਡ ਦੇ ਵਿੱਚ ਨਹੀਂ ਆ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਸਮਾਜਿਕ ਅਤੇ ਖੇਤਰੀ ਸਮੀਕਰਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਚੋਣ ਕਮੇਟੀਆਂ ਦਾ ਗਠਨ ਕੀਤਾ। ਇਹਨਾਂ ਕਮੇਟੀਆਂ ਦੇ ਵਿੱਚ ਕੁੱਲ 21 ਸੀਨੀਅਰ ਨੇਤਾਵਾਂ ਨੂੰ ਥਾਂ ਦਿੱਤੀ ਗਈ ਹੈ। ਪਾਰਟੀ ਨੇ ਵੱਖ-ਵੱਖ ਵਰਗਾਂ ਅਤੇ ਖੇਤਰਾਂ ਦੇ ਨੇਤਾਵਾਂ ਨੂੰ ਜ਼ਿੰਮੇਵਾਰੀਆਂ ਦੇ ਕੇ ਸੰਗਠਨ ਨੂੰ ਸੰਤੁਲਿਤ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ KC ਵੇਣੂਗੋਪਾਲ ਨੇ ਲੰਘੇ ਕੱਲ ਇਹਦੀ ਅਫੀਸ਼ਲ ਸੂਚੀ ਸਾਂਝੀ ਕੀਤੀ ਹੈ। ਹਾਈਕਮਾਨ ਨੇ ਦਿੱਲੀ ਦੇ ਵਿੱਚ 4 ਮੀਟਿੰਗਾਂ ਕਰਕੇ ਇੱਥੇ ਸਟ੍ਰੈਟਜੀ ਬਣਾਈ ਹੈ। 3 ਨਵੇਂ ਵਰਕਿੰਗ ਪ੍ਰੈਜੀਡੈਂਟ ਲਾਏ ਗਏ ਨੇ, ਸੁਖਜਿੰਦਰ ਸਿੰਘ ਰੰਧਾਵਾ, ਰਾਜਕੁਮਾਰ ਵਿਰਕਾ ਅਤੇ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ। ਕੰਪੇਨ ਕਮੇਟੀ ਦੇ ਵਿੱਚ 3 ਕੋ ਚੇਅਰਪਰਸਨ ਲਾਏ ਗਏ ਆ, ਸੁਖਪਾਲ ਸਿੰਘ ਖਹਿਰਾ, ਰਾਣਾ ਗੁਰਜੀਤ ਸਿੰਘ ਅਤੇ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ। ਇਲੈਕਸ਼ਨ ਮੈਨੇਜਮੈਂਟ ਐਂਡ ਕੋਆਰਡੀਨੇਸ਼ਨ ਕਮੇਟੀ ਦੇ ਵਿੱਚ 3 ਕੋ ਚੇਅਰਪਰਸਨ ਲਾਏ ਗਏ ਆ, ਜਿਹਦੇ ਵਿੱਚ ਸਾਬਕਾ ਡਿਪਟੀ CM OP ਸੋਨੀ, ਸਾਬਕਾ ਮੰਤਰੀ ਰਜ਼ੀਆ ਸੁਲਤਾਨਾ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਅਤੇ ਭਾਰਤ ਭੂਸ਼ਣ ਨੂੰ ਇਲੈਕਸ਼ਨ ਮੈਨੇਜਮੈਂਟ ਐਂਡ ਕੋਆਰਡੀਨੇਸ਼ਨ ਕਮੇਟੀ ਦਾ ਚੇਅਰਪਰਸਨ ਕੋ ਚੇਅਰਪਰਸਨ ਯਾਨੀ ਕਿ ਨਿਯੁਕਤ ਕੀਤਾ ਗਿਆ।
0: ਦਿਸ ਇਜ਼ 92.7 FM CKJS.
5: Have you made your favorite radio station a preset on the new and improved iHeartRadio app? What about your favorite podcast? Whatever you choose, it's as easy as a tap to make a preset.
6: Just tap the app.
5: And with the all-new live radio dial, it's easier than ever to discover new stations you'll love.
7: Just tap the app.
5: Plus, a new trending section and the lyrics to your favorite songs. Find out what everyone's talking about.
7: All new, always free.
5: Get the new and improved free iHeartRadio app today.
3: ਮੈਨੀਫੈਸਟੋ ਕਮੇਟੀ ਦਾ ਕੋ ਚੇਅਰਪਰਸਨ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਪ੍ਰਗਟ ਸਿੰਘ, ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਸੁਖਵਿੰਦਰ ਸਿੰਘ ਸਰਕਾਰੀਆ ਨੂੰ ਲਾਇਆ ਗਿਆ। ਸੋ ਵੇਨੇ ਆ ਕਿ ਜੋ ਤਬਦੀਲੀਆਂ ਕੀਤੀਆਂ ਗਈਆਂ ਇਹ ਆਉਂਦੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਪਾਸਿਆਂ ਨੂੰ ਪ੍ਰਭਾਵਿਤ ਕਰਦੀਆਂ, ਪਰ ਸਭ ਦਾ ਧਿਆਨ ਇਸੇ ਗੱਲ ਦੇ ਵੱਲ ਟਿਕਿਆ ਹੋਇਆ ਕਿ ਆਉਂਦੇ ਸਮੇਂ ਦੇ ਵਿੱਚ ਕਾਂਗਰਸ ਕੀ ਬੀਤੇ ਤੋਂ ਸਬਕ ਲਵੇਗੀ ਜਾਂ ਫਿਰ ਭਵਿੱਖ ਦੇ ਵਿੱਚ ਵੀ ਆਪਸ ਦੇ ਵਿੱਚ ਲੜਾਈ ਝਗੜੇ ਤੋਂ ਬਾਅਦ ਉਹੀ ਕੁਝ ਹੋਵੇਗਾ ਜਿਹੜਾ ਕੁਝ ਹੁਣ ਤੱਕ ਅਸੀਂ ਜਾਣਦੇ ਸੁਣਦੇ ਆਏ ਹਾਂ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਕਹਾਂਗੇ ਕਾਂਗਰਸ ਦੇ ਵਿੱਚ ਜਿੰਨੀ ਵੱਡੀ ਤਬਦੀਲੀ ਦੀ ਆਸ ਸੀ ਇਹ ਕੁਛ ਵੀ ਨਹੀਂ ਉਹਦੇ ਮੁਕਾਬਲੇ। ਅਸੀਂ ਇਹ ਨਹੀਂ ਗੱਲ ਕਹਿੰਦੇ ਕਿ ਰਾਜਾ ਵੜਿੰਗ ਨੇ ਕੰਮ ਨਹੀਂ ਸਹੀ ਕੀਤਾ ਜਾਂ ਰਾਜਾ ਵੜਿੰਗ ਨੇ ਬਹੁਤ ਸਹੀ ਕੰਮ ਕੀਤਾ। ਰਾਜਾ ਵੜਿੰਗ ਨੇ ਆਪਣੀ ਕਾਰਗੁਜ਼ਾਰੀ ਜਿਵੇਂ ਪੇਸ਼ ਕੀਤੀ ਆ ਉਹ ਸਭ ਦੇ ਸਾਹਮਣੇ ਆ। ਇਹ ਗੱਲ ਸੱਚੀ ਹੈ ਵੀ ਕਾਂਗਰਸ ਕਿਸੇ ਨੂੰ ਵੀ ਪ੍ਰਧਾਨ ਬਣਾ ਦੇਵੇ ਉਹਦੇ ਕਹਿਣੇ ਦੇ ਮੁਤਾਬਕ ਸਾਰੇ ਕਾਂਗਰਸੀ ਪੰਜਾਬ ਦੇ ਨਹੀਂ ਆਉਣੇ। ਹੋ ਸਕਦਾ ਵੀ ਹਾਈਕਮਾਨ ਨੇ ਸੋਚਿਆ ਹੋਵੇ ਵੀ ਜੇ ਅਸੀਂ ਰਾਜਾ ਵੜਿੰਗ ਨੂੰ ਪਰੇ ਕਰਦੇ ਹਾਂ ਅਤੇ ਰਾਜਾ ਵੜਿੰਗ ਦਾ ਧੜਾ ਜਿਹੜਾ ਉਹ ਪੰਜਾਬ ਕਾਂਗਰਸ ਦਾ ਨੁਕਸਾਨ ਨਾ ਕਰੇ, ਜੇ ਅਸੀਂ ਬਾਜਵਾ ਸਾਹਿਬ ਨੂੰ ਪਰੇ ਕਰਦੇ ਹਾਂ ਤਾਂ ਫਿਰ ਕਿਤੇ ਸਿਆਸੀ ਸਮੀਕਰਨ ਹੋਰ ਨਾ ਬਦਲ ਜਾਣ। ਸੋ ਮੰਨਿਆ ਜਾ ਰਿਹਾ ਜੀ ਕਿ ਇਹ ਵੋਟਾਂ ਤੋਂ ਪਹਿਲਾਂ ਦਾ ਆਖਰੀ ਹੰਭਲਾ ਅਤੇ ਆਖਰੀ ਬਦਲਾ ਹੋ ਤਾਂ ਕੁਝ ਵੀ ਸਕਦਾ, ਭਾਵੇਂ ਹਫ਼ਤਾ ਪਹਿਲਾਂ ਰਾਜਾ ਵੜਿੰਗ ਦੀ ਥਾਂ 'ਤੇ ਕਿਸੇ ਹੋਰ ਨੂੰ ਲਾ ਦੇਣ, ਪਰ ਮੰਨਿਆ ਹੀ ਜਾ ਰਿਹਾ ਵੀ ਜੋ ਹਾਈਕਮਾਨ ਨੇ ਵੱਡੇ ਪੱਧਰ 'ਤੇ ਤਬਦੀਲੀ ਕਰਨੀ ਸੀ ਉਹ ਕਰ ਦਿੱਤੀ ਆ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜਿਹੜੇ ਜਿਹੜੇ ਲੋਕ ਜਿਹੜੀ ਜਿਹੜੀ ਕਮੇਟੀ 'ਚ ਪਾਏ ਗਏ ਆ ਕੀ ਇਹ ਆਉਂਦੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ, BJP, ਅਕਾਲੀ ਦਲ ਜਾਂ ਕਿਸੇ ਵੀ ਹੋਰ ਸਿਆਸੀ ਧਿਰ ਨੂੰ ਟੱਕਰ ਦੇਣਗੇ? ਇਹ ਅਸਲ ਦੇ ਵਿੱਚ ਕਾਂਗਰਸ ਦੇ ਇੱਕ 'ਤੇ ਨਿਰਭਰ ਕਰਦੀ ਗੱਲ ਆ। ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਕਾਂਗਰਸ ਨੂੰ ਪਿੰਡਾਂ ਦੇ ਵਿੱਚ ਇਹ ਨਹੀਂ ਕਹਿ ਸਕਦੇ ਵੀ ਬਿਲਕੁਲ ਭੁੱਲ ਗਏ ਆ, ਇਹਨੂੰ ਚੇਤੇ ਕਰਦੇ ਆ, ਇਹਨਾਂ ਦਾ ਵੋਟ ਬੈਂਕ ਨਿਰਾਸ਼ ਹੋਇਆ ਬੈਠਾ। ਪਰ ਉਹ ਨਿਰਾਸ਼ ਤਾਂ ਹੋਇਆ ਵੀ ਇਹ ਆਪਸ ਦੇ ਵਿੱਚ ਹੀ ਜੁੰਡੋ ਜੁੰਡੀ ਹੁਣੋਂ ਨਹੀਂ ਹਟਦੇ।
8: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਉਹ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
9: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
3: ਜੇਕਰ ਇਹ ਆਪਸ ਦੇ ਵਿੱਚ ਲੜਨੋਂ ਹਟ ਕੇ ਤੇ ਚਾਹੁੰਦਿਆਂ ਨਾ ਚਾਹੁੰਦਿਆਂ ਇਕੱਠੇ ਨਿਕਲਣ ਤੇ ਪੰਜਾਬ ਦੇ ਲੋਕਾਂ ਤੱਕ ਸੁਨੇਹਾ ਪਹੁੰਚਾਉਣ ਕਿ ਅਸੀਂ ਇੱਕ ਹਾਂ ਤੇ ਅਸੀਂ ਸੂਬੇ ਨੂੰ ਜਿੱਤਣਾ, ਤਾਂ ਨਤੀਜੇ ਹੋਰ ਤਰ੍ਹਾਂ ਦੇ ਹੋਣਗੇ। ਪਰ ਜੇ ਇੱਕ ਦੂਜੇ ਦੀਆਂ ਜੜ੍ਹਾਂ ਨੂੰ ਦਾਤੀ ਪਾਈ ਰੱਖੀ ਤੇ ਫਿਰ ਨਤੀਜੇ ਹੋਰ ਹੋਣਗੇ। ਲੰਘੇ ਕੱਲ੍ਹ ਅਯੋਧਿਆ ਦੇ ਬਾਬਤ ਨਵੀਂ ਖਬਰ ਆਈ ਆ। ਅਯੋਧਿਆ ਰਾਮ ਮੰਦਿਰ ਦੇ ਵਿੱਚ ਟਰੱਸਟ ਅਤੇ ਟਰੱਸਟ ਦੇ ਵਿੱਚ ਕਥਿਤ ਘਪਲੇਬਾਜ਼ੀਆਂ ਕੁਝ ਮੈਂਬਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਕੀਤੀਆਂ ਗਈਆਂ। ਲੰਘੇ ਕੱਲ੍ਹ ਤਾਂ ਇੱਕ ਅਯੋਧਿਆ ਦੇ ਵਿੱਚ ਜਿਹੜਾ ਕਿ ਜੇਲ੍ਹ ਦੇ ਵਿੱਚ ਬੰਦਾ, ਅਯੋਧਿਆ ਦੇ ਵਿੱਚ ਉਹਦਾ ਇੱਕ ਜਿੰਮ ਆ, ਯੋਗ ਕੇਂਦਰ ਆ ਕਹਿਣ ਦਾ ਭਾਵ, ਉਹਦੇ ਪਤਾ ਲੱਗਾ ਜੀ ਟਿਕਾਣੇ 'ਤੇ ਜਾ ਕੇ ਅਤੇ ਛਾਪੇਮਾਰੀ ਕੀਤੀ ਆ ਤਾਂ ਉਹਦੇ ਵਿੱਚੋਂ ਰਾਮ ਮੰਦਿਰ ਦੇ ਨਾਂ ਵਾਲਾ ਇੱਕ ਸੰਦੂਕ ਮਿਲਿਆ। ਉਹਦੇ ਉੱਤੇ ਲਿਖਿਆ ਵੀ ਹੋਇਆ ਲਾਲ ਅੱਖਰਾਂ ਦੇ ਵਿੱਚ। ਇਹ ਵੀ ਪਤਾ ਲੱਗਾ ਜੀ ਕਿ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੁਣ ਤੱਕ ਗਾਇਬ ਆ। ਵਿਰੋਧੀ ਪਾਰਟੀਆਂ ਇਹ ਗੱਲ ਕਹਿੰਦੀਆਂ ਵੀ ਉਤਲਿਆਂ ਦੇ ਇਸ਼ਾਰੇ ਬਿਨਾਂ ਹੇਠਲੇ ਲੋਕ ਇੰਨੇ ਵੱਡੇ ਗੁਨਾਹ ਨਹੀਂ ਕਰ ਸਕਦੇ ਤੇ ਪਤਾ ਨਹੀਂ ਵਿੱਚੋਂ ਸੱਚਾਈ ਕੀ ਆ, ਪਰ ਰੱਬ ਦੇ ਘਰ ਦੇ ਵਿੱਚ ਵੀ ਆਹ ਕੁਝ ਆਮ ਬੰਦੇ ਕਰਦੇ ਆ, ਤੇ ਫਿਰ ਨੈਤਿਕਤਾ ਕਿੱਥੇ ਰਹਿ ਗਈ ਤੇ ਕਿੱਥੇ ਪੁੰਨ ਰਹਿ ਗਿਆ ਤੇ ਕਿੱਥੇ ਪਾਪ ਰਹਿ ਗਿਆ, ਵੇਰੇ ਭਾਈ ਇਸ ਮਾਮਲੇ ਦੇ ਵਿੱਚ ਕੀ ਬਣਦਾ। ਪਰ ਮੋਦੀ ਸਾਹਿਬ ਤੱਕ ਇਸ ਗੱਲ ਦਾ ਸੇਕ ਪਹੁੰਚਿਆ, ਇਸੇ ਕਰਕੇ ਹੁਣ ਬੀਜੇਪੀ ਹਫੜਾ ਦਫੜੀ ਦੇ ਵਿੱਚ ਵੀ ਆ। ਪਰ ਪਹਿਲਾਂ ਇਸ ਰਿਪੋਰਟ ਦਾ ਵਿਰਵਾ, ਫਿਰ ਕਰਾਂਗੇ ਟਿੱਪਣੀ। ਰਾਮ ਮੰਦਿਰ ਚੜਾਵਾ ਚੋਰੀ ਮਾਮਲੇ ਦੇ ਵਿੱਚ ਲੰਘੇ ਕੱਲ ਲਵ ਕੁਸ਼ ਮਿਸ਼ਰਾ ਤੇ ਅਨੁਕਲਪ ਮਿਸ਼ਰਾ ਦੇ ਘਰ ਦੇ ਵਿੱਚ ਪੁਲਿਸ ਨੇ ਛਾਪਾ ਮਾਰਿਆ, ਦਸਤਾਵੇਜ਼ਾਂ ਨੂੰ ਛਾਣਿਆ ਤੇ ਪਰਿਵਾਰਕ ਮੈਂਬਰਾਂ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਗਈ ਆ। ਇਸੇ ਦੌਰਾਨ 8 ਦੇ ਵਿੱਚੋਂ 6 ਦੋਸ਼ੀਆਂ ਦੇ ਘਰ ਦੇ ਵਿੱਚੋਂ ਬਰਾਮਦਗੀ ਦਾ ਬਿਊਰਾ ਸਾਹਮਣੇ ਆਇਆ। ਮੀਡੀਆ ਰਿਪੋਰਟਾਂ ਦੇ ਮੁਤਾਬਕ ਸਭ ਤੋਂ ਵੱਧ 20 ਲੱਖ ਰੁਪਏ ਦਾ ਕੈਸ਼ ਜੇਲ੍ਹ ਦੇ ਵਿੱਚ ਬੰਦ ਅਵਿਨਾਸ਼ ਸ਼ੁਕਲਾ ਦੇ ਘਰੋਂ ਮਿਲਿਆ। 1100 ਤੇ $21, ਯਾਨੀ ਕਿ ਤਕਰੀਬਨ 1,06,000 ਰੁਪਏ ਤੇ ਸੋਨੇ ਚਾਂਦੀ ਦੀ ਜਵੈਲਰੀ ਬਰਾਮਦ ਹੋਈ ਆ। ਟੀਨੂ ਦੇ ਘਰ ਦੇ ਵਿੱਚੋਂ 1,00,000 ਰੁਪਈਆ ਤੇ ਉਹਦੇ ਭਤੀਜੇ ਦੇ ਘਰ ਦੇ ਵਿੱਚੋਂ 3,00,000 ਰੁਪਈਆ ਕੈਸ਼ ਮਿਲਿਆ। ਅਵਿਨਾਸ਼ ਦੇ ਅਯੋਧਿਆ ਸਥਿਤ ਯੋਗ ਸੈਂਟਰ ਦੇ ਉੱਤੇ 28 ਜੂਨ ਨੂੰ ਪੁਲਿਸ ਨੇ ਛਾਪਾ ਮਾਰਿਆ ਸੀ, ਉਦੋਂ ਇੱਕ ਸੰਦੂਕ ਬਰਾਮਦ ਹੋਇਆ, ਉਹਦੇ 'ਤੇ ਲਾਲ ਰੰਗ ਦੇ ਨਾਲ ਰਾਮ ਰਾਜਾ ਕੁਛ ਲਿਖਿਆ ਹੋਇਆ, ਪੇਟੀਐਮ ਦਾ QR ਕੋਡ ਲੱਗਿਆ ਹੋਇਆ ਅਤੇ ਛਾਪੇਮਾਰੀ ਦੀ ਵੀਡੀਓ ਬੁੱਧਵਾਰ ਨੂੰ ਯਾਨੀ ਕਿ ਲੰਘੇ ਕੱਲ੍ਹ ਸਾਹਮਣੇ ਆਈ ਆ। ਇਸੇ ਦਰਮਿਆਨ ਰਾਮ ਮੰਦਿਰ ਟਰੱਸਟ ਦੇ ਪ੍ਰਧਾਨ ਮਹੰਤ ਗੋਪਾਲ ਦਾਸ ਮਹਾਰਾਜ ਦੀ ਤਬੀਅਤ ਵਿਗੜ ਗਈ, ਉਹਨਾਂ ਨੂੰ ਲਖਨਊ ਦੇ ਮੈਦਾਨਤਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਹਸਪਤਾਲ ਦੇ ਡਾਇਰੈਕਟਰ ਡਾਕਟਰ ਰਿਕੇਸ਼ ਕਪੂਰ ਨੇ ਕਿਹਾ ਕਿ ਮਹੰਤ ਨੂੰ 29 ਜੂਨ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਸੀ ਅਤੇ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਹੁੰਦੀ ਸੀ ਅਤੇ ਉਹਨਾਂ ਦੀ ਯੂਰਨ ਦੇ ਵਿੱਚ ਇਨਫੈਕਸ਼ਨ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਸਿਰਫ ਇੰਨੀ ਗੱਲ ਕਹਿਣੀ ਬਣਦੀ ਆ,
4: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ।
3: ਬੰਦਾ ਰੱਬ ਦੇ ਘਰ ਦੇ ਜਿੰਨਾ ਨੇੜੇ ਹੋਊਗਾ ਓਨਾ ਹੀ ਬੇਡਰ ਹੁੰਦਾ, ਉਹਨੂੰ ਡਰ ਨਹੀਂ ਕੋਈ ਰਹਿੰਦਾ। ਅਸੀਂ ਉਹਨਾਂ ਲੋਕਾਂ ਦੇ ਵਿੱਚੋਂ, ਤੁਸੀਂ ਉਹਨਾਂ ਲੋਕਾਂ ਦੇ ਵਿੱਚੋਂ ਆ ਜਿਹੜੇ ਕਿ ਰੱਬ ਸ਼ਬਦ ਤੋਂ ਡਰਦੇ ਆ। ਪਰ ਜਿਹੜੇ ਬੈਠੇ ਉਹਦੇ ਘਰ ਦੇ ਵਿੱਚ, ਉਹਨਾਂ ਨੂੰ ਮੇਰਾ ਖਿਆਲ ਆ ਵੀ ਸਾਰੀ ਗੱਲ ਦਾ ਭੇਤ ਚੱਕਿਆ ਜਾਂਦਾ, ਉਹ ਰੱਬ ਨੂੰ ਟਿੱਚ ਜਾਣਦੇ। ਗੁਰਦੁਆਰਿਆਂ ਦੇ ਵਿੱਚੋਂ ਵੀ ਇਵੇਂ ਚੋਰੀਆਂ ਹੁੰਦੀਆਂ ਕਈ ਥਾਵਾਂ 'ਤੇ, ਮੰਦਰਾਂ ਦੇ ਵਿੱਚੋਂ ਵੀ, ਮਸਜਿਦਾਂ ਦੇ ਵਿੱਚੋਂ ਵੀ, ਯਾਨੀ ਕਿ ਬੰਦੇ ਦਾ ਜਿੱਥੇ ਕਿਰਦਾਰ ਵਰ ਗਿਆ ਉੱਥੇ ਆਹ ਹਰਕਤ ਆ ਗਈ। ਸੋ ਵੇਨੇ ਭਾਈ ਕੀ ਬਣਦਾ। ਪਰ ਵਿਰੋਧੀ ਪਾਰਟੀਆਂ ਗੱਲ ਕਹਿਣਗੀਆਂ ਵੀ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੇ ਕਰ ਕਮਲਾਂ ਨਾਲ ਹਰ ਕੰਮ ਕੀਤਾ, ਉਦਘਾਟਨ ਤੋਂ ਲੈ ਕੇ ਟਰੱਸਟ ਤੋਂ ਲੈ ਕੇ ਹਰ ਚੀਜ਼ ਆ ਜਿਹੜੀ ਉਹ ਪ੍ਰਧਾਨ ਮੰਤਰੀ ਸਾਹਿਬ ਦੇ ਇਸ਼ਾਰੇ 'ਤੇ ਹੋਈ ਆ, ਅਤੇ ਫਿਰ ਪ੍ਰਧਾਨ ਮੰਤਰੀ ਸਾਹਿਬ ਉੱਤਰ ਲੈਣ ਵੀ ਭਾਈ ਇਸ ਟਰੱਸਟ ਦੇ ਵਿੱਚ ਹੁਣ ਤੱਕ ਹੁੰਦਾ ਕੀ ਰਿਹਾ, ਰੱਬ ਦੇ ਘਰ ਦੇ ਵਿੱਚ ਆਹ ਕੁਝ ਹੋਣਾ ਸ਼ਰਮਿੰਦਗੀ ਵਾਲੀ ਗੱਲ ਆ। ਨਾਲੇ ਲੋਕ ਬੇਡਰ ਕਿਵੇਂ ਹੋਏ ਪਏ ਆ ਵੀ ਭਾਈ ਕਿਲੋਆਂ ਦੇ ਹਿਸਾਬ ਨਾਲ ਇੱਟਾਂ ਲੈ ਗਏ, ਕਿਲੋਆਂ ਦੇ ਹਿਸਾਬ ਦੇ ਨਾਲ ਚਾਂਦੀ ਦੇ ਗਹਿਣੇ ਲੈ ਗਏ, ਕੋਈ ਸੋਨੇ ਦੇ ਗਹਿਣੇ ਲੈ ਗਿਆ, ਵੀ ਇਹ ਚੀਜ਼ ਨਾਲੇ ਕਹਿੰਦੇ ਨਾਲ ਨਹੀਂ ਜਾਣੀ, ਨਾਲੇ ਕਹਿੰਦੇ ਵੀ ਰੱਬ ਦੇ ਘਰ ਦੇ ਵਿੱਚ ਆ ਕੇ ਇਸ ਬੰਦੇ ਨੂੰ ਮੱਤ ਆ ਜਾਂਦੀ ਆ, ਅਤੇ ਫਿਰ ਵੀ ਉਹੀ ਲੱਛਣ ਕੀਤੇ ਜਾਂਦੇ ਆ। ਸੋ ਵੇਹਨੇ ਆ ਵੀ ਭਾਈ SIT ਭਵਿੱਖ ਦੇ ਵਿੱਚ ਕੀ ਕਰਦੀ ਆ, ਕਿਹਦੇ ਘਰ ਦੇ ਵਿੱਚੋਂ ਹੋਰ ਕੀ ਕੀ ਮਿਲਦਾ, ਕੀ ਉਹ ਮੀਡੀਆ ਦੇ ਵਿੱਚ ਆਉਂਦਾ ਜਾਂ ਫਿਰ ਉਹਦੇ ਉੱਤੇ ਪਰਦਾ ਪਾ ਲਿਆ ਜਾਂਦਾ। ਫਿਲਹਾਲ ਇਸ ਗੱਲ ਦੀ ਵੀ ਆਸ ਆ ਕਿ UP ਦੀ ਸਰਕਾਰ ਬਦਨਾਮੀ ਤੋਂ ਡਰਦੀ ਇਸ ਗੱਲ ਦੇ ਉੱਤੇ ਕਾਬੂ ਪਾਵੇ, ਜਾਂ ਕਹਿ ਦਈਏ ਵੀ ਇਹ ਜਿਹੜੇ ਮਾਮਲੇ ਉਗੜ ਰਹੇ ਆ ਇਹਦੇ ਵਿੱਚੋਂ ਬਹੁਤਿਆਂ ਦੇ ਉੱਤੇ ਪੋਚਾ ਫੇਰਨ ਦੀ ਕੋਸ਼ਿਸ਼ ਕੀਤੀ ਜਾਵੇ, ਵੀ ਇਹਨੂੰ ਲਾਂਭੇ ਕਰ ਦਿੱਤਾ ਜਾਵੇ, ਮੀਡੀਆ ਦੇ ਵਿੱਚ ਬਹੁਤਾ ਹਾਈਲਾਈਟ ਨਾ ਹੋਵੇ। ਸੋ ਵੇਹਨੇ ਕੀ ਬਣਦਾ ਉਹਦੇ ਸਮੇਂ ਦੇ ਵਿੱਚ। ਪਰ ਮੇਰੀ ਨਿੱਜੀ ਤੌਰ 'ਤੇ ਇੱਕ ਬੇਨਤੀ ਹੋਰ ਆ ਕਿ ਆਪਣੇ ਇਖਲਾਕ ਉੱਚੇ ਅਤੇ ਸੁੱਚੇ ਰੱਖੋ। ਲੋੜ ਬਹੁਤ ਹੁੰਦੀ ਪੈਸਿਆਂ ਦੀ, ਪਰ ਇੰਨੀ ਵੀ ਲੋੜ ਨਹੀਂ ਕਿ ਆਪਾਂ ਪੈਸੇ ਬਿਨਾਂ ਮਰੀ ਜਾਵਾਂਗੇ। ਹਾਂ, ਇਲਾਜ ਦੇ ਲਈ ਹੋਰ ਜੇ ਤੁਹਾਡੇ ਕੋਲ 100 ਰੁਪਈਆ ਤੁਹਾਨੂੰ ਚਾਹੀਦਾ ਅਤੇ ਕੁਦਰਤ 150 ਰੁਪਈਆ ਦੇ ਰਹੀ ਆ ਅਤੇ ਆਪਾਂ 250 ਰੁਪਈਆ ਕਰਨ ਵਾਸਤੇ ਠੱਗੀਆਂ ਕਿਉਂ ਮਾਰਨੀਆਂ। ਸੋ ਪੰਜਾਬ ਦੀ ਧਰਤੀ ਦੀ ਤਾਂ ਇਹ ਖਾਸੀਅਤ ਆ ਵੀ ਇੱਥੇ ਭਾਵੇਂ ਬੰਦਾ ਕਾਬਲ ਹੋਵੇ ਭਾਵੇਂ ਨਕਮਾ ਹੋਵੇ, ਇਹ ਧਰਤੀ ਉਹਨੂੰ ਭੁੱਖਾ ਨਹੀਂ ਮਰਨ ਦਿੰਦੀ। ਅਤੇ ਇਸ ਕਰਕੇ ਭਾਈ ਪੰਜਾਬ ਦੇ ਲੋਕ ਵੀ ਲਾਲਚ ਮੁਕਤ ਹੋਣ ਅਤੇ UP ਵਾਲੇ ਵੀ ਹੋਣ ਅਤੇ ਸਾਰੀ ਹੁਣ ਇਹਦੀ ਅਸੀਂ ਕਾਮਨਾ ਕਰਦੇ ਹਾਂ। ਖਬਰਾਂ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ, ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮਿਹਰਬਾਨੀ।

ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਅਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।

0: You're listening to Culture of Punjab. We are changing Canada one person at a time.
1: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
2: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।
3: ਕਲਚਰ ਆਫ ਪੰਜਾਬ ਹੁਣ YouTube ਤੇ।

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਇਹੋ ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।

ਹੈ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ ਮਨ ਸਰਨੀ ਪਰ ਠਾਕਰ ਪ੍ਰਭ ਤਾਂ ਕਹਿ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲੱਭ ਦੇਹੇ ਨਾਨਕ ਤਾਂ ਕੀ ਭਗਤ ਕਰੇ ਹੈ ਜੇ ਪ੍ਰਸਾਦ ਆ ਭੁਖਨ ਪਹਿਰੀਜੈ ਮਨ ਤੇ ਸਿਮਰਤ ਕਿਉਂ ਵਾਲ ਸਕੀਜੈ ਜੇ ਪ੍ਰਸਾਦ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕਉ ਕਬਹੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ

ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ, ਬਿਸਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੇ ਨਿਹ ਕਰਮ, ਤਿਸ ਬੈਸਨੋ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਚੈ, ਕੇਵਲ ਭਗਤ ਕੀਰਤਨ ਸੰਗ ਰਾਚੈ।

ਨਾਨਕ ਉਹ ਬੈਸਨੋ ਪਰਮਗਤ ਪਾਵੈ। ਭਗਉਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ। ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜੈ ਸਗਲ ਪਾਰ ਬ੍ਰਹਮ। ਸਾਧ ਸੰਗ ਪਾਪਾ ਮਲ ਖੋਵੈ, ਤਿਸ ਭਗਉਤੀ ਕੀ ਮਤ ਉਤਮ ਹੋਵੈ। ਭਗਵੰਤ ਕੀ ਟਹਿਲ ਕਰੈ ਨਿਤ ਨੀਤ, ਮਨ ਤਨ ਅਰਪੈ ਬਿਸਨ ਪ੍ਰੀਤ। ਹਰ ਕੇ ਚਰਨ ਹਿਰਦੈ ਬਸਾਵੈ, ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ। ਸੋ ਪੰਡਿਤ ਜੋ ਮਨ ਪ੍ਰਬੋਧੈ, ਰਾਮ ਨਾਮ ਆ ਤੁਮੈ ਸੋਧੈ। ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ। ਹਰ ਕੀ ਕਥਾ ਹਿਰਦੈ ਬਸਾਵੈ, ਸੋ ਪੰਡਿਤ ਫਿਰ ਜੋਣ ਨਾ ਆਵੈ। ਵੇਦ ਪੁਰਾਣ ਸਿਮਰਤ ਬੂਝੈ ਮੂਲ, ਸੂਖਮ ਮੈਂ ਜਾਣੈ ਅਸਥੂਲ। ਚਹੁ ਵਰਨਾ ਕਉ ਦੇ ਉਪਦੇਸ਼, ਨਾਨਕ ਉਸ ਪੰਡਿਤ ਕਉ ਸਦਾ ਆਦੇਸ਼। ਬੀਜ ਮੰਤਰ ਸਰਬ ਕੋ ਗਿਆਨ, ਚਹੁ ਵਰਨਾ ਮੈਂ ਜਪੈ ਕੋ ਨਾਮ। ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਪਾਵੈ ਜਨ ਕੋਏ। ਕਰ ਕਿਰਪਾ ਅੰਤਰੋ ਤਾਰੈ, ਪਸ ਪ੍ਰੇਤ ਮੁਗਧ ਪਾਥਰ ਕਉ ਤਾਰੈ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣਗਾਮ। ਕਾਹੂ ਜੂਤ ਕਿਤੈ ਨਾ ਪਾਈਐ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ। ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮਦਾਸ। ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸੰਤਣ ਭਾਏ ਤਿਨ ਪਾਇਆ। ਸਦਾ ਨਿਗਟ ਨਿਗਟ ਹਰ ਜਾਨ, ਸੋ ਦਾਸ ਦਰਗੈ ਪਰਵਾਨ। ਆਪਣੇ ਦਾਸ ਕਉ ਆਪ ਕਿਰਪਾ ਕਰੈ, ਤਿਸ ਦਾਸ ਕਉ ਸਭ ਸੋਝੀ ਪਰੈ। ਸਗਲ ਸੰਗ ਆਤਮਿਓ ਦਾਸ, ਐਸੀ ਜੁਗਤ ਨਾਨਕ ਰਾਮਦਾਸ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਊ ਕਹਾਵੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਬਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕੋ ਪੁਰਖ ਕਹੀਐ ਜੀਵਨ ਮੁਕਤ। ਪਾਰ ਬ੍ਰਹਮ ਕੇ ਸਗਲੇ ਠਾਓ, ਜਿਤ ਜਿਤ ਘਰ ਰੱਖੈ।

ਆਪੇ ਕਰਨ ਕਰਾਵਨ ਜੋਗ, ਪ੍ਰਭ ਭਾਵੈ ਸੋਈ ਫਨ ਹੋਗ। ਪਸਰਿਓ ਆਪ ਹੋਏ ਅੰਤ ਤਰੰਗ, ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ। ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਬਨਾਸ। ਸਦਾ ਸਦਾ ਸਦਾ ਦਇਆਲ, ਸਿਮਰ ਸਿਮਰ ਨਾਨਕ ਭਏ ਨਿਹਾਲ। ਸਲੋਕ ਉਸਤਤ ਕਰੈ ਅਨੇਕ ਜਨ, ਅੰਤ ਨਾ ਪਾਰਾ ਵਾਰ। ਨਾਨਕ ਰਚਨਾ ਪ੍ਰਭ ਰਚੀ, ਬਹੁਵਿਧ ਅਨਕ ਪ੍ਰਕਾਰ। ਅਸ਼ਟਪਦੀ ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ। ਕਈ ਕੋਟ ਪਏ ਤੀਰਥਵਾਸੀ, ਕਈ ਕੋਟ ਬਨ ਭਰਮੈ ਉਦਾਸੀ। ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ। ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਬ ਕਾਬ ਵਿਚਾਰੈ। ਕਈ ਕੋਟ ਨਵ ਤਨ ਨਾਮ ਤੇ ਆਵੈ, ਨਾਨਕ ਕਰਤੇ ਕਾ ਅੰਤ ਨਾ ਪਾਵੈ। ਕਈ ਕੋਟ

ਪ੍ਰਗਾਸ ਕਈ ਕੋਟ ਤਤ ਕੇ ਬੇਤੇ ਇਸ ਦਾ ਨਿਹਾਰਾ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿ ਸਮਾਵੈ ਆਪਣੇ ਜਨ ਕਉ ਸਾਸ ਸਾਸ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਣ ਜਲ ਥਲ ਮਹੀਅਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋਤਿਸ ਭਾਵੈ ਸੋਈ ਹੋਗ ਖਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ।

ਪ੍ਰਭ ਭਾਵੈ ਮਾਨੁਖ ਗਤ ਭਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨਸਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਪਾਖੈ, ਪ੍ਰਭ ਭਾਵੈ ਤਾਂ ਪਤ ਤੋਂ ਉਧਾਰੈ, ਆਪ ਕਰੈ ਆਪਣ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਕਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕਹੋ ਮਾਨਖ ਤੇ ਕਿਆ ਹੋਏ ਆਵੈ, ਜੋਤਿਸ ਭਾਵੈ ਸੋਈ ਕਰਾਵੈ, ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ, ਜੋਤਿਸ ਭਾਵੈ ਸੋਈ ਕਰੇ, ਅਨਜਾਨਤ ਬਿਖਿਆ ਮੈਂ ਰਚੈ, ਜੇ ਜਾਣਤੇ ਆਪਣੇ ਆਪ ਬਚੈ, ਭਰਮੇ ਪੂਲਾ ਦੈ ਦਸਤਾਵੈ, ਨਿਮਖ ਮਾਹੇ ਚਾਰ ਕੁੰਟ ਫਿਰ ਆਵੈ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਾਨਾ ਮਿਲੇ, ਖਿਨ ਮੈਂ ਨੀਚ ਕੀਟ ਕਉ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ, ਜਾਂ ਕੋ ਆਪਣੀ ਕਰੈ ਬਖਸੀਸ, ਤਾਂ ਕਾ ਲੇਖਾ ਨਾ ਗਣੈ ਜਗਦੀਸ, ਜੀਓ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆ ਬਣਾਈ, ਨਾਨਕ ਜੀਵੈ ਦੇਖ ਬਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋਤਿਸ ਭਾਵੈ ਸੋਈ ਫੁੰਥੀਓ, ਕਬਹੂ ਊਚ ਨੀਚ ਮੈਂ ਬਸੈ, ਕਬਹੂ ਸੋਗ ਹਰ ਖਰਖਾ ਕਬਹੂ ਸੋਗ ਹਰ ਖਰੰਗ ਹਸੈ, ਕਬਹੂ ਨਿੰਦ ਚਿੰਦ ਵਿਵਹਾਰ, ਕਬਹੂ ਊਬ ਆਕਾਸ਼ ਪਿਆਲ, ਕਬਹੂ ਬੇਤਾ ਬ੍ਰਹਮ ਵਿਚਾਰ, ਨਾਨਕਿਆ ਮਿਲਾਵਣਹਾਰ, ਕਬਹੂ ਨਿਰਤ ਕਰੈ ਬਹੁ ਭਾਤ, ਕਬਹੂ ਸੋਏ ਰਹਿ ਦਿਨ ਰਾਤ, ਕਬਹੂ ਮਹਾਂਕ੍ਰੋਧ ਬਿਕਰਾਲ, ਕਬਹੂ ਸਰਬ ਕੀ ਹੋ ਤਰਵਾਲ, ਕਬਹੂ ਹੋਏ ਬਹਿ ਬੜ ਰਾਜਾ, ਕਬਹੁ ਭਿਖਾਰੀ ਨੀਚ ਕਾ ਸਾਜਾ, ਕਬਹੂ ਆਪ ਕੀਰਤ ਮਹਿ ਆਵੈ, ਕਬਹੂ ਭਲਾ ਭਲਾ ਕਹਾਵੈ, ਜਿਉਂ ਪ੍ਰਭ ਰਾਖੈ ਤਿਵਹਿ ਰਹਿ, ਗੁਰਪ੍ਰਸਾਦ ਨਾਨਕ ਸਚ ਕਹੈ, ਕਬਹੂ ਹੋਏ ਪੰਡਿਤ ਕਰੇ ਬਖਿਆਨ, ਕਬਹੂ ਮੋਨ ਧਾਰੀ ਲਾਵੈ ਧਿਆਨ, ਕਬਹੂ ਤੜ ਤੀਰਥ ਇਸ਼ਨਾਨ, ਕਬਹੂ ਸਿਰ ਸਾਧੁ ਮੋ ਗਿਆਨ, ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਅਨਕ ਜੋਨ ਭਰਮੈ ਭਰਮੀਆ, ਨਾਨਾ ਰੂਪ ਜੋ ਸਵਾਂਗੀ ਦਿਖਾਵੈ, ਜਿਉਂ ਪ੍ਰਭ ਭਾਵੈ ਤਿਵੈ ਨਚਾਵੈ, ਜੋਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ, ਕਬਹੂ ਸਾਧ ਸੰਗਤ ਇਹੋ ਪਾਵੈ, ਉਸ ਸਥਾਨ ਤੇ ਬਹੁਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਬਿਨਾਸ਼, ਮਨ ਤਨ ਨਾਮ ਰਤੇ ਕਰੰਗ, ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੈ

0: Hasta call karo 204-772-1313. Canada's number one provider of training, consulting, and software for the transportation industry. ACE ACI e-manifest permits, CTPA, and more. Visit avaal.com.
1: ਓ ਵੈਲਕਮ ਹੈ ਜੀ ਆਪਣਾ ਹੀ ਗਰਾਜ
2: ਬ੍ਰਿਜਰਡ ਆਟੋ ਬੋਡੀ ਸ਼ਾਪ ਵਿਨੀਪੈਗ ਵਿੱਚ ਪੰਜਾਬੀ ਬਾਈਆਂ ਦੀ ਮਸ਼ਹੂਰ MPI ਯਾਨੀ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਦੀ ਮਨਜ਼ੂਰਸ਼ੁਦਾ ਆਟੋ ਬੋਡੀ ਸ਼ਾਪ
3: ਐਕਸੀਡੈਂਟਲ ਟੁੱਟੀਆਂ ਭੱਜੀਆਂ ਕਾਰਾਂ ਵੈਨਾਂ ਤੇ SUV ਦਾ ਤਸੱਲੀ ਬਖਸ਼ ਬੋਡੀ ਵਰਕ
2: ਕੀ MPI ਤੁਹਾਡੀ ਗੱਡੀ ਦਾ ਕਲੇਮ ਘੱਟ ਦੇ ਰਹੀ ਹੈ ਤਾਂ ਅਸੀਂ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾ ਸਕਦੇ ਹਾਂ
3: ਇੱਥੇ ਕ੍ਰੈਕ ਅਤੇ ਟੁੱਟੀਆਂ ਹੋਈਆਂ ਵਿੰਡਸ਼ੀਲਡਾਂ ਵੀ ਰਿਪੇਅਰ ਕੀਤੀਆਂ ਜਾਂਦੀਆਂ ਨੇ ਇੱਥੇ ਸਪੋਰਟਸ ਕਾਰਾਂ ਨੂੰ ਕਸਟਮ ਪੇਂਟ ਵੀ ਕੀਤਾ ਜਾਂਦਾ ਹੈ
2: ਟੈਕਸੀਆਂ ਵਾਲੇ ਵੀਰਾਂ ਦੇ ਟਾਈਮ ਦਾ ਖਾਸ ਖਿਆਲ ਅਤੇ ਖਾਸ ਡਿਸਕਾਊਂਟ ਵੀ ਪ੍ਰਿਚਰਡ ਆਟੋ ਬੋਡੀ ਸ਼ਾਪ ਦੇ 22 ਚਾਰਲੀ ਗਿੱਲ ਨੂੰ ਮਿਲੋ
3: 171 ਪ੍ਰਿਚਰਡ ਐਵੇਨਿਊ ਵਿਨੀਪੈਗ
2: ਫੋਨ 204-582-3807
3: 204-582-3807
4: ओए सुनो सुनो जी गर्चा ब्रॉज लेके आए ने इस समर दा सब तो वड्डा कॉन्टेस्ट
5: 15 जून तो संडे 16 अगस्त तक गर्चा ब्रॉज तो शॉपिंग करो
4: रिसिप्ट दे QR कोड नु स्कैन करो ते कॉन्टेस्ट विच एंट्री पाओ
5: जीत सकते हो अलास्का क्रूज एयर फ्लाइट्स 5 स्टार होटल स्टे
4: बारबेक्यू ग्रिल्स ते गर्चा ब्रॉज गिफ्ट कार्ड्स हां जी प्राइजेस वर्थ थाउजेंड्स ऑफ डॉलर्स
5: समस्ता स्वाद भी ते प्राइजेस दी बरसात भी सिर्फ गर्चा ब्रॉज से
4: डोंट वेट विजिट योर नियरेस्ट गर्चा ब्रॉज स्टोर गर्चा ब्रोज समर कॉन्टेस्ट
5: 15 जून तो 16 अगस्त पेस दैट ब्रिंग्स एवरीवन टुगेदर टर्म्स एंड कंडीशंस अप्लाई सी ऑनलाइन फॉर डिटेल्स
6: इथे आके बच्चियां नु एक बेहतर जिंदगी देण दा सपना ता पूरा हुंदा नजर आया है पर डर भी लगदा है कि किते अपना पिछोकड़ अपनी मां बोली नु ना भूल जान
7: ए डर तेरा ही नहीं पंजाबो आ वसे हर मां-प्यो दा है इसलिए सिक्ख्या क्लासेस लेके आया है ऑनलाइन पंजाबी लर्निंग कोर्स जिस विच तुहाडे बच्चे घर बैठे ही पंजाबी सीख सकदे हन इस कोर्स विच बच्चे अपने परिवारिक रिश्ते ते साडे इतिहास बारे भी जानू हुंदे हन ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ ਫਲੈਕਸੀਬਲ ਟਾਈਮਿੰਗਸ ਫ੍ਰੀ ਡੈਮੋ ਕਲਾਸ ਅੱਜ ਹੀ ਕਾਲ ਕਰੋ 204-463-0110
8: ਤੁਸੀਂ ਸੁਣਨੇ ਹੋ ਵਿਨੀਪੈਗ ਦਾ ਅਸਲੀ ਰੇਡੀਓ
9: ਰੇਡੀਓ ਤਮਾਲ
8: ਰੇਡੀਓ ਤਮਾਲ
9: ਰੇਡੀਓ ਤਮਾਲ

92.7 FM CKJS Radio ਧਮਾਲ ਦੇ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਮਨਦੀਪ ਸਿੰਘ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ।

0: 18 ਹਾੜ ਦਾ ਦਿਨ ਆ ਦੋਸਤੋ, ਦਿਨ ਆ ਸ਼ੁੱਕਰਵਾਰ ਦਾ, ਫਰਾਈਡੇ ਦਾ ਦਿਨ ਆ, 3 ਜੁਲਾਈ ਦਾ ਦਿਨ ਆ, 2026 ਸਾਲ ਚੱਲਦਾ ਗਾ ਅਤੇ ਵਿਨੀਪੈਗ ਜੋ ਰੇਡੀਓ ਧਮਾਲ ਚੱਲਦਾ ਗਾ। 1 ਵਜੇ ਤੋਂ ਲੈ ਕੇ 3 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪ੍ਰੋਗਰਾਮ ਚੱਲੇਗਾ ਔਰ 3 ਵਜੇ ਤੱਕ ਤੁਸੀਂ ਵੀ ਸਾਥ ਦੇਣਾ ਗਾ। ਅਤੇ ਨਾਲ ਦੀ ਨਾਲ ਤੁਹਾਨੂੰ ਦੱਸ ਦੇਈਏ ਵੀ ਸਟੂਡੀਓ ਦੇ ਫੋਨ ਨੰਬਰ 204-780-7881, ਕਿਉਂਕਿ ਅੱਜ ਸ਼ੁੱਕਰਵਾਰ ਦਾ ਸਪੈਸ਼ਲ ਪ੍ਰੋਗਰਾਮ ਆ। ਮੌਸਮ ਵੀ ਬੜਾ ਕਿਹੋ ਜਿਹਾ ਮੌਸਮ, ਕਿਹੋ ਜਿਹਾ ਨਾਮ ਦੇ ਦਈਏ ਅੱਜ ਦੇ ਦਿਨ ਨੂੰ, ਸਮਝ ਨਹੀਂ ਆ ਰਹੀ ਇਸ ਮੌਸਮ ਨੂੰ ਕੀ ਕਹੀਏ ਇਸ ਮੌਸਮ ਨੂੰ। ਚਲੋ ਸੋਚਦੇ ਹਾਂ। ਖੈਰ, ਔਰ ਇਸ ਮੌਸਮ ਦੇ ਬਾਰੇ ਤੁਹਾਨੂੰ ਜੋ ਮੌਸਮ ਵਿਭਾਗ ਵਾਲੇ ਕਹਿੰਦੇ ਆ ਉਹ ਜ਼ਰੂਰ ਦੱਸ ਦੇਈਏ ਵੀ ਇਹ ਕਹਿੰਦੇ ਆ ਵੀ ਇਸ ਵਕਤ ਵਿਨੀਪੈਗ ਦੇ ਵਿੱਚ 19 ਡਿਗਰੀ ਸੈਲਸੀਅਸ ਤਾਪਮਾਨ ਆ, 7 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੇ ਨਾਲ ਹਵਾ ਚੱਲ ਰਹੀ ਆ, ਔਰ 23 ਡਿਗਰੀ ਸੈਲਸੀਅਸ ਟੈਂਪਰੇਚਰ ਇਸ ਅੱਜ ਦੇ ਦਿਨ ਦਾ ਵੱਧ ਤੋਂ ਵੱਧ ਟੈਂਪਰੇਚਰ ਹੋਵੇਗਾ। ਅਤੇ ਮੀਂਹ ਦੇ ਚਾਂਸ ਬਣੇ ਰਹਿਣਗੇ, 40% ਚਾਂਸ ਆ ਵੀ ਮੀਂਹ ਆ ਸਕਦਾ ਗਾ, ਕਿਣਮਨ ਹੋ ਵੀ ਰਹੀ ਆ। ਔਰ ਇਸ ਤੋਂ ਬਿਨਾਂ ਅੱਜ ਦੀ ਰਾਤ ਨੂੰ 15 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ, ਕੱਲ੍ਹ ਨੂੰ ਯਾਨੀ ਕਿ ਸ਼ਨੀਵਾਰ ਦਾ ਦਿਨ 26 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ, ਕੱਲ੍ਹ ਨੂੰ ਵੀ ਮੀਂਹ ਮੂੰਹ ਔਰ ਬਿਜਲੀ ਲਸ਼ਕਦੀ ਰਹੇਗੀ, ਬੱਦਲ ਛਾਏ ਰਹਿਣਗੇ, ਸੂਰਜ ਦੇਵਤਾ ਜੀ ਓਲੇ ਓਲੇ ਰਹਿਣਗੇ। ਅਤੇ ਕੱਲ੍ਹ ਨੂੰ ਵੀ ਜਿਹੜਾ ਹੈਗਾ ਸੈਚਰਡੇ ਦਾ ਦਿਨ ਆ ਇਸੇ ਤਰੀਕੇ ਦਾ ਹੋਵੇਗਾ, ਪਰ ਕੱਲ੍ਹ ਨੂੰ 10% ਚਾਂਸ ਆ ਵੀ ਮੀਂਹ ਘੱਟ ਪਵੇ। ਕੱਲ੍ਹ ਦੀ ਰਾਤ ਨੂੰ 17 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ, ਰਾਤ ਸਾਫ਼ ਸੁਥਰੀ, ਚੰਦ ਮਾਮਾ ਜੀ ਆਉਣਗੇ, ਤਾਰੇ ਆਉਣਗੇ ਔਰ ਤਾਰਿਆਂ ਨਾਲ ਤੁਸੀਂ ਬਾਤਾਂ ਪਾ ਸਕੋਗੇ। ਔਰ ਐਤਵਾਰ ਨੂੰ 29 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ ਔਰ ਪੂਰਾ ਦਿਨ ਸੂਰਜ ਦੇਵਤਾ ਜੀ ਤੁਹਾਨੂੰ ਦਰਸ਼ਨ ਦੇਣਗੇ ਔਰ ਖਿੜੇ ਰਹਿਣਗੇ। ਤੁਸੀਂ ਵੀ ਆਪਣੀਆਂ ਚਾਦਰਾਂ ਚੁਦਰਾਂ ਕੰਬਲ ਭਾਈ ਬਾਹਰ ਸੇਕ ਸੂਕ ਲਵਾ ਲਿਓ, ਧੁੱਪ ਲਵਾ ਲਿਓ। 19 ਡਿਗਰੀ ਸੈਲਸੀਅਸ ਐਤਵਾਰ ਦੀ ਰਾਤ ਨੂੰ ਟੈਂਪਰੇਚਰ ਹੋਵੇਗਾ। ਇਸ ਤੋਂ ਬਿਨਾਂ ਅਗਲੇ ਵੀਕ ਦਾ ਮੌਸਮ ਤੁਹਾਡੇ ਨਾਲ ਅਗਲੇ ਪ੍ਰੋਗਰਾਮਾਂ ਦੇ ਵਿੱਚ ਸਾਂਝਾ ਕਰਾਂਗੇ। ਅਤੇ ਸੂਰਜ ਦੇਵਤਾ ਜੀ ਅੱਜ 5:25 ਤੇ ਆਏ ਅਤੇ 9:40 ਤੇ ਚਲੇ ਜਾਣਗੇ। ਉੱਧਰ ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਸ ਵਕਤ ਦਾ ਤਾਪਮਾਨ 32 ਡਿਗਰੀ ਸੈਲਸੀਅਸ ਆ, ਪਰ 42 ਡਿਗਰੀ ਫੀਲ ਹੋ ਰਿਹਾ ਹੈ। ਜੀ ਕਾਲਰ ਜੀ, ਤੁਸੀਂ ਆਉਂਦੀ ਏ ਰਹੋ ਜੀ।
1: ਹਾਂਜੀ ਬਲਦੇਵ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
1: ਹਾਂਜੀ, ਮੌਸਮ ਨਾਲ ਮੌਸਮ ਹੈਗਾ ਅੱਜ ਮਿਸਾ ਮੌਸਮ ਹੈ ਜੀ।
0: ਮਿਸਾ?
1: ਹਾਂਜੀ,
0: ਅੱਜ ਮਿੱਸੇ ਪਰੌਂਠੇ ਬਣਾਈ ਗਏ ਫਿਰ।
1: ਹਾਂਜੀ, ਮਿੱਸੇ ਪਰੌਂਠੇ ਵਾਲਾ ਜੀ ਮੌਸਮ ਹੈ।
0: ਮਿਸਾ ਕਿਹੜਾ ਮੌਸਮ ਹੁੰਦਾ ਹੈਗਾ? ਗਿੱਲਾ ਹੁੰਦਾ, ਸਲਾਬਾ ਹੁੰਦਾ।
1: ਮਿਸਾ ਗਿੱਲਾ ਉਹੀ ਇੱਕ ਹੀ ਗੱਲ ਆ, ਮਿਸਾ ਕਹਿ ਲੋ, ਭਿੰਨਾ ਕਹਿ ਲੋ।
0: ਅੱਛਾ, ਭਿੰਨਾ ਕਹਿ ਲੋ, ਮਿਸਾ ਕਹਿ ਲੋ, ਇੱਕ ਹੀ ਗੱਲ ਆ।
1: ਹਾਂਜੀ,
0: ਗਿੱਲਾ ਕਹਿ ਲੋ, ਸਲਾਬਾ ਕਹਿ ਲੋ, ਇੱਕ ਹੀ ਗੱਲ ਆ। ਓਕੇ, ਸਲਾਬਾ ਜਾ ਮੌਸਮ ਆ,
1: ਸਾਰਾ ਮਹੀਨਾ ਹੀ ਸਲਾਬਿਆ ਗਿਆ ਜੀ। ਹੁਣ ਵੈਨਕੂਵਰ ਬਣਿਆ ਪਿਆ ਵੀ ਨਹੀਂ ਪਏ।
0: ਹਾਂ, ਸਹੀ ਗੱਲ ਆ, ਹਰ ਰੋਜ਼ ਕਿਨਮਨ ਹੁੰਦੀ ਆ।
1: ਚਲੋ, ਤੁਸੀਂ ਆਏ, ਤੁਮ ਆਏ, ਬਹਾਰ ਆਈ। ਤੇ ਇੱਕ ਗਾਣਾ ਹੈਗਾ ਜੀ, ਕੱਲ ਮੈਂ ਸੁਣਿਆ, ਹੈ ਤਾਂ ਪਾਕਿਸਤਾਨੀ ਸੌਂਗ।
0: ਹਾਂਜੀ,
1: ਤੇ ਉਹ ਹੈਗਾ, ਤੇਰੇ ਹਰਿਆਂ ਹਰਿਆਂ ਬਾਗਾਂ ਦੇ ਕਾਲੇ ਨੇ ਜਾਮ ਨੂੰ, ਤੂੰ ਘਰ ਆ ਜਾ ਸ਼ਾਮ ਨੂੰ।
0: ਤੇਰੇ ਹਰੇ ਹਰੇ ਬਾਗਾਂ ਦੇ ਕਾਲੇ ਨੇ ਜਾਮ ਨੂੰ, ਤੂੰ ਘਰ ਆ ਜਾ ਸ਼ਾਮ ਨੂੰ।
1: ਹਾਂਜੀ,
0: ਓਕੇ, ਜਾਮ ਨੂੰ ਕਹਿੰਦੇ ਉੱਥੇ ਜਾਮਨਾਂ ਨੂੰ?
1: ਪਤਾ ਨਹੀਂ, ਤੁੱਕ ਬੁਲਾਈ ਹੋਣੀ ਉਹਨਾਂ ਨੇ, ਹੋਰ ਕੀ।
0: ਓਕੇ, ਠੀਕ ਆ, ਸਮਝ ਗਏ। ਥੈਂਕ ਯੂ ਅਮਰੀਕ ਸਿੰਘ ਜੀ ਕਾਲ ਕਰਨ ਦੇ ਲਈ, ਧੰਨਵਾਦ ਤੁਹਾਡਾ ਹਾਜ਼ਰੀ ਲਵਾਉਣ ਦੇ ਲਈ। ਪਹਿਲੀ ਕਾਲ ਦੇਖ ਲਓ ਅਮਰੀਕ ਸਿੰਘ ਜੀ ਦੀ ਆ, ਇਹ ਸਾਡਾ ਪ੍ਰੋਗਰਾਮ, ਇਹ ਵੀ ਬੇਸਬਰੀ ਨਾਲ ਉਡੀਕਦੇ ਨੇ। ਅਤੇ ਸਾਰਿਆਂ ਨੂੰ ਮੈਂ ਸਤਿ ਸ਼੍ਰੀ ਅਕਾਲ ਕਹਿੰਦਾ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਟਿਊਨ ਇਨ ਕਰ ਲਿਆ ਗਾ 92.7 FM ਨੂੰ। ਤੁਸੀਂ ਆਪਣੀਆਂ ਗੱਡੀਆਂ ਦੇ ਵਿੱਚ HD ਕੁਆਲਿਟੀ ਦੇ ਵਿੱਚ ਹਾਈ ਡੈਫੀਨੇਸ਼ਨ ਤੁਸੀਂ ਸਾਊਂਡ ਦੇ ਨਾਲ ਪ੍ਰੋਗਰਾਮ ਨੂੰ ਇੰਜੋਏ ਕਰ ਸਕਦੇ ਹੋ। ਅਤੇ ਤੁਹਾਨੂੰ ਪਤਾ ਅੱਜ ਮਿਊਜ਼ੀਕਲ ਸ਼ੋਅ ਹੈਗਾ ਔਰ ਫਰਾਈਡੇ ਦਾ ਪ੍ਰੋਗਰਾਮ ਆ, ਫਰਾਈਡੇ ਦੇ ਪ੍ਰੋਗਰਾਮ ਦੇ ਵਿੱਚ ਮਾੜਾ ਮੋਟਾ ਤੁਹਾਡੇ ਨਾਲ ਵੀ ਹਾਸਾ ਠੱਠਾ ਕਰ ਲਈਦਾ ਗਾ ਔਰ ਗੱਲਾਂ ਬਾਤਾਂ ਘੱਟ ਅਤੇ ਗਾਣੇ ਵੱਧ ਤੁਹਾਡੇ ਲਈ ਪੇਸ਼ ਕਰਾਂਗੇ। ਅਤੇ ਟਿਕਟੋਕ ਦੇ ਉੱਤੇ ਸਾਨੂੰ ਜਿੰਨੇ ਵੀ ਜਾਣੇ ਦੇਖ ਰਹੇ ਨੇ ਔਰ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ ਧੰਨਵਾਦ। ਔਰ ਜਗਜੀਤ ਜੀ, ਸਤਿ ਸ਼੍ਰੀ ਅਕਾਲ, ਮਿਹਰਬਾਨੀ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ। ਟਿਕਟੋਕ ਦੇ ਰਾਹੀਂ ਤੁਸੀਂ ਜੁੜੇ ਹੋ ਅਤੇ ਬਹੁਤ ਸਾਰੇ ਤੁਹਾਡੇ ਦਿਲਾਂ ਦੀ ਬਾਰਿਸ਼ ਦੀ ਅੱਜ ਮੈਂ ਉਡੀਕ ਕਰਾਂਗਾ, ਕਿਉਂਕਿ ਅੱਜ ਫਰਾਈਡੇ ਦਾ ਦਿਨ ਆ। ਅਤੇ ਦਿਲ ਖੋਲ੍ਹ ਕੇ ਤੁਸੀਂ ਵੀ ਫਿਰ ਟੈਪ ਕਰਨਾ, ਕੁਛ ਨਹੀਂ, ਹਾਂ ਐਵੇਂ ਬਸ ਉਂਗਲ ਨੱਪੀ ਜਾਣੀ ਹੈ ਸਕਰੀਨ ਦੇ ਉੱਤੇ। ਗੋਪੀ ਸਰਪੰਚ ਜੀ ਕਹਿੰਦੇ, ਕਿਵੇਂ ਹੋ ਬਾਈ ਜੀ? ਬਹੁਤ ਵਧੀਆ ਸਰਪੰਚ ਸਾਹਿਬ, ਬਹੁਤ ਵਧੀਆ ਗਾ। ਔਰ ਇਸ ਤੋਂ ਬਿਨਾਂ ਕਹਿੰਦੇ, ਇਲਾਕੇ ਦੇ ਵਿੱਚ ਪੂਰੀ ਟੌਹਰ ਆ, ਮੁੰਡੇ ਨੂੰ ਸਰਪੰਚ ਕਹਿੰਦੇ ਆ। ਸੋਲ ਜੀ, ਸਤਿ ਸ਼੍ਰੀ ਅਕਾਲ, ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ। ਔਰ ਜਿੰਨੇ ਵੀ ਸਰੋਤੇ ਸਾਡੇ ਨਾਲ ਜੁੜੇ ਹੋਏ ਨੇ, ਰੀਅਲੀ ਗੁੱਡ ਯੂਜ਼ਰ ਨੇਮ। ਪ੍ਰਦੀਪ ਜੀ, ਜਿਮ ਐਜ ਜੁਆਇੰਡ ਔਰ ਵਿਕਰਾਜ ਜੀ ਜੁਆਇੰਡ, ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ। ਔਰ ਜਸਪ੍ਰੀਤ ਗਿੱਲ ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ। ਸਟੂਡੀਓ ਦੇ ਨੰਬਰ 204-780-8881, ਕੁਝ ਮੈਸੇਜ ਤੁਹਾਡੇ ਵਟਸਐਪ ਦੇ ਉੱਤੇ ਆਏ ਆ, ਉਹ ਵੀ ਪੜ੍ਹਦੇ ਹਾਂ। ਉਸ ਦੇ ਨਾਲ ਤੁਹਾਨੂੰ ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਵਾਲਿਆਂ ਦਾ ਜ਼ਰੂਰ ਮੈਸੇਜ ਦੇ ਦਾਂ। ਜੇ ਤੁਸੀਂ ਵੀ ਚਾਹੁੰਦੇ ਹੋ ਕੋਈ ਚੰਗੀ ਇਨਵੈਸਟਮੈਂਟ ਪਲੈਨਿੰਗ ਕਰਨੀ ਹੋਵੇ, ਤੁਸੀਂ ਆਪਣਾ ਰਿਟਾਇਰਮੈਂਟ ਪਲੈਨ ਕੋਈ ਬਣਾਉਣਾ ਹੋਵੇ, ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਜੇਕਰ ਕਰਵਾਉਣਾ ਚਾਹੁੰਦੇ ਹੋ, ਤਾਂ ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਵਾਲਿਆਂ ਨੂੰ 100 ਮਹਿੰਦੇ ਡਰਾਈਵ ਦੇ ਉੱਤੇ ਜਾ ਕੇ ਮਿਲ ਸਕਦੇ ਹੋ। ਔਰ ਨੰਬਰ ਇਹਨਾਂ ਦਾ ਨੋਟ ਕਰ ਸਕਦੇ ਹੋ, ਵੀਰਿੰਦਰ ਸਿੰਘ ਬਹਿਲ ਜੀ ਦਾ ਨੰਬਰ 204-230-4131 ਆ, ਸਿਮਰਨਜੀਤ ਜਸਵਾਲ ਜੀ ਦਾ ਨੰਬਰ 204-688-3758 ਗਾ, 204-688-3758। ਅਤੇ ਇਸ ਦੇ ਨਾਲ ਜੇ ਤੁਸੀਂ ਵਧੀਆ ਗੱਡੀ ਬਾਏ ਕਰਨਾ ਚਾਹੁੰਦੇ ਹੋ, ਚੰਗੀ ਗੱਡੀ ਬਾਏ ਕਰਨਾ ਚਾਹੁੰਦੇ ਹੋ, ਗੱਡੀ ਬਾਏ ਕਰੋ ਗਰੰਟੀ ਦੇ ਨਾਲ ਬਾਏ ਕਰੋ, ਬੇਫਿਕਰ ਹੋ ਕੇ ਗੱਡੀ ਚਲਾਓ, ਫਿਰ ਕੋਈ ਡਰ ਨਹੀਂ ਗਾ, ਕਿਉਂਕਿ ਡਰ ਸਾਰਾ ਜਿਹੜਾ ਹੈਗਾ ਤੁਹਾਡਾ ਚੱਕ ਦੇਣਾ ਗੰਡੂ ਆਟੋ ਸੇਲਸ ਐਂਡ ਸਰਵਿਸ ਵਾਲਿਆਂ ਨੂੰ। ਭਰੋਸੇਯੋਗ ਗੱਡੀਆਂ ਵੇਚਦੇ ਨੇ, ਗਰੰਟੀ ਵਰੰਟੀ ਦੇ ਨਾਲ ਗੱਡੀਆਂ ਵੇਚਦੇ ਨੇ। ਮਹਿੰਦਰ ਸਿੰਘ ਗੰਡੂ ਜੀ ਦਾ ਨੰਬਰ ਨੋਟ ਕਰ ਲਓ, 204-227-8028, 204-227-8028 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਔਰ ਇਸ ਤੋਂ ਬਿਨਾਂ ਬਾਈ ਸਮਝ ਨਹੀਂ ਲੱਗੀ ਮੈਨੂੰ ਤੁਹਾਡਾ, ਪਰ ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ। ਔਰ ਸਾਡੇ ਕੁਝ ਯੂਜ਼ਰ ਕਹਿ ਰਹੇ ਨੇ ਕਿ ਇਹ ਰੋਮੈਂਟਿਕ ਵੈਦਰ ਅੱਜ, ਬਿਲਕੁਲ ਮਿੰਟੂ ਸਿੱਧੂ ਜੀ, ਬਿਲਕੁਲ ਇਹ ਰੋਮੈਂਟਿਕ ਵੈਦਰ ਹੈਗਾ ਗਾ। ਔਰ ਇਸ ਤੋਂ ਬਿਨਾਂ ਕਮਲ ਗਿੱਲ ਜੀ, ਕਿਵੇਂ ਮਨਦੀਪ ਬਾਈ ਜੀ, ਬਹੁਤ ਵਧੀਆ ਜੀ, ਤੁਸੀਂ ਸੁਣਾਓ, ਤੁਹਾਡਾ ਬਹੁਤ ਬਹੁਤ ਧੰਨਵਾਦ ਆ, ਤੁਸੀਂ ਜੁੜੇ ਹੋਏ ਹੋ ਪ੍ਰੋਗਰਾਮ ਦੇ ਨਾਲ, ਥੈਂਕ ਯੂ। ਸਾਰਿਆਂ ਨੂੰ ਮੈਂ ਵੈਲਕਮ ਆਖਦਾ, ਜਲਦੀ ਜਲਦੀ ਤੁਸੀਂ ਵੀ ਟਿਊਨ ਇਨ ਕਰ ਲਓ। ਪਹਿਲੀ ਕਾਲ, ਤੁਸੀਂ ਆਉਂਦੇ ਰਹੋ ਜੀ।
2: ਸਤਿ ਸ਼੍ਰੀ ਅਕਾਲ ਮਨਦੀਪ ਵੀਰ,
0: ਸਤਿ ਸ਼੍ਰੀ ਅਕਾਲ ਜੀ, ਤੁਸੀਂ ਸੁਣਾਓ। ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਬਾਈ।
2: ਬਾਕੀ ਗੱਲ ਇਹ ਆ ਵੀ ਅਮਰੀਕ ਸਿੰਘ ਹੋਣੀ ਗੱਲ ਮੰਨ ਲੈਂਦੇ, ਚਾਹੇ ਗਿੱਲਾ ਗਿੱਲਾ ਕਹਿ ਰਿਹਾ, ਸਿੱਲਾ ਸਿੱਲਾ ਕਹਿ ਰਿਹਾ, ਤੇ ਮਿਸਾ ਮਿਸਾ ਖੋਲ ਕਿਹੜਾ ਸੀ ਕਿਹਾ ਵੀ, ਹੋਰ ਵੀ ਕਿਹਾ ਸੀ ਹਨਾ,
0: ਉਦੋਂ ਜ਼ਿਆਦਾ ਸ਼ਿਮਲਾ ਹੀ ਕਹਿੰਦੇ ਸੀਗੇ,
2: ਠੰਡ ਜੀ ਪਵੇ ਸ਼ਿਮਲਾ ਜਾਂ ਚੰਡੀਗੜ੍ਹ, ਤੇ ਜਾਂ ਫਿਰ ਐਂਡ ਤੇ ਜਦੋਂ ਪੜ੍ਹਦੇ ਜਾਂਦੇ ਸੀ ਲਿਖਿਆ ਹੁੰਦਾ ਵੀ ਚਰਾ ਪੂੰਜੀ, ਕਹਿੰਦੇ ਸਭ ਤੋਂ ਵੱਧ ਮੀਂਹ ਪੈਂਦਾ ਦੁਨੀਆਂ ਤੇ ਹਨਾ, ਫਿਰ ਆਪਾਂ ਕਹਿਣ ਲੱਗੇ ਵੀ ਚਰਾ ਪੂੰਜੀ ਬਣਿਆ ਪਿਆ ਹਨਾ, ਤੇ ਇੱਥੇ ਜਿਹੋ ਜਿਹਾ ਤੇਜ਼ ਹੋ ਗਈਆਂ ਗੱਲਾਂ ਹਨਾ।

0: ਨਹੀਂ ਫਿਟਨੈਸ ਬਣਾ ਕੇ ਰੱਖਣੀ, ਇੰਨੇ ਲੋਕਾਂ ਦੇ ਵਿੱਚ ਆਪਦੀ ਮੁਕੁਲ ਬਣਾਉਣੀ ਹੈ ਨਾ ਵੀ ਫੇਮਸ ਹੋਣਾ, ਤੇ ਇਹ ਬਹੁਤ ਵੱਡੀ ਗੱਲ ਆ ਵੀ ਇੱਕ ਲੈਜੈਂਡ ਤੋਂ ਕੋਲ ਜਾਂਦੇ ਯਾਰ ਦਾ ਕਹਿੰਦੇ ਜਿਹੜੇ ਕੋਹਲੀ ਸੀਗਾ, ਕੋਹਲੀ ਨੂੰ ਆਪਾਂ ਜਾਂਦੇ ਜਾਂਦੇ ਵਰਲਡ ਕੱਪ ਦਵਾਤਾ ਸੀ
1: ਜੀ,
0: ਤੇ ਆਰਸੀਬੀ ਨੇ ਵੀ ਆਈਪੀਐਲ ਦਵਾਤੀ, ਹੁਣ ਆਪਣਾ ਇਹ ਜ਼ੋਰ ਲੱਗਿਆ ਵੀ ਜੇ ਹੋ ਸਕੇ ਤਾਂ
1: ਰੋਨਾਲਡੋ ਜਿੱਤੇ ਇਹ ਕੱਪ ਹੈ ਜੀ।
0: ਹਾਂ ਰੋਨਾਲਡੋ ਜਿੱਤੇ, ਰੋਨਾਲਡੋ ਸਪੋਰਟ ਆ,
1: ਉਸਦਾ ਲਾਸਟ ਸੀਜ਼ਨ
0: ਨਹੀਂ ਲਾਸਟ ਵਰਲਡ ਕੱਪ ਆ ਜੀ, ਬਾਅਦ ਚਾਰ ਸਾਲ ਬਾਅਦ ਵਰਲਡ ਕੱਪ ਹੁੰਦਾ ਹੁੰਦਾ ਜਿਹੜਾ ਫੀਫਾ ਦਾ ਹੁੰਦਾ,
1: ਤੇ
0: ਉਦੋਂ ਚਾਰ ਕਿਉਂਕਿ ਹੁਣ 41 ਈਅਰ ਦਾ ਆਲਰੇਡੀ ਹੋ ਚੁੱਕਾ ਹਨਾ ਵੀ ਉਹ ਵੀ ਖਿੱਚ ਖਿੱਚ ਕੇ ਆਇਆ ਵੀ ਹੁਣ ਮੈਂ ਘੱਟ ਵੱਡੀਆਂ ਕਲੱਬਾਂ ਚ ਨਹੀਂ ਖੇਡਿਆ, ਹੁਣ ਲਾਸਟ ਦੇ ਵਿੱਚ ਖੇਡਿਆ ਸੀਗਾ ਤੇ ਮੈਂ ਆਹ ਵਰਲਡ ਕੱਪ ਖੇਡ ਲਵਾਂ, ਤੇ ਹੁਣ ਵਰਲਡ ਕੱਪ ਦੇ ਵਿੱਚ ਪਹੁੰਚ ਗਿਆ, ਹਜੇ ਤੱਕ ਵਧੀਆ ਖੇਡ ਰਿਹਾ ਜਿੰਨੀ ਆ, ਚਲੋ 16 ਸਾਲ ਦੇ 18 ਸਾਲ ਜਦੋਂ ਪੀਕ ਤੇ ਸੀ ਉਹ ਤਾਂ ਨੀ ਹੈਗਾ ਹਜੇ ਵੀ, ਫਿਰ ਵੀ ਆਇਆ ਵੀ ਰੋਨਾਲਡੋ ਤਾਂ ਜਿਵੇਂ ਨਾ ਹੀ ਬਹੁਤ ਹੁੰਦਾ ਨਾ,
1: ਹਾਂਜੀ
0: ਵੀ ਉਹੀ ਆ ਵੀ ਉਹ ਚੀਜ਼ ਹਜੇ ਵੀ ਹੈਗੀ ਆ, ਤੇ ਸਾਰੇ ਲੋਕ ਕੱਲ ਟੋਰਾਂਟੋ ਦੇ ਵਿੱਚ ਲਾਈਵ ਵੀਡੀਓ ਚੱਲ ਰਹੀਆਂ ਸੀਗੀਆਂ ਬਹੁਤ ਫੇਸਬੁੱਕ ਤੇ ਇੰਸਟਾ ਤੇ ਟਿਕਟੋਕ ਤੇ,
1: ਹਾਂਜੀ
0: ਇੰਨਾ ਇਕੱਠ ਸੀਗਾ ਨਾ ਕੱਲ ਰੋਡਾਂ ਦੇ, ਸਾਰੇ ਰੋਡ ਬਲੌਕ ਕੀਤੇ ਪਏ ਸੀਗੇ।
1: ਅੱਛਾ ਜੀ,
0: ਤੇ ਬਹੁਤ ਜ਼ਿਆਦਾ ਜੀ, ਮਤਲਬ ਕਿ ਜਿਵੇਂ ਇੱਕ ਨਾ ਰੈਲੀ ਕੱਢੀ ਹੁੰਦੀ ਹੈ, ਇੱਦਾਂ ਕਰਕੇ ਮਾਹੌਲ ਸੀਗਾ ਵੀ ਪੋਰਚੁਗਲ ਫੈਨ ਦਾ,
1: ਸੋਕਰ ਦੇ ਬਹੁਤ ਸਾਰੇ ਫੈਨ ਨੇ, ਹਮ
0: ਆਪਣੇ ਵਿਨੀਪੈਗ ਦੇ ਵਿੱਚ ਬਹੁਤ ਲੋਕ ਆ ਜਿਹੜੇ ਪੋਰਚੁਗਲ ਦੇ ਫੈਨ ਆ, ਜਿਹੜੇ ਪੋਰਚੁਗਲ ਤੋਂ ਵੀ ਆਏ ਹੋਏ ਆ ਉਹ ਵੀ ਇੱਥੇ ਤਾਂ ਹੈਗੇ ਹੈਗੇ ਆ,
1: ਬਾਕੀ
0: ਜਦੋਂ ਹੁਣ ਆਪਣੀ ਇੰਡੀਆ ਨਹੀਂ ਖੇਡ ਰਿਹਾ ਨਾ ਜਾਂ ਰੀਪ੍ਰੈਜੈਂਟ ਕਰ ਰਿਹਾ ਫੀਫਾ ਦੇ ਵਿੱਚ, ਆਪਣੇ ਕੋਲ ਥੋੜੇ ਆਪਸ਼ਨ ਹੀ ਰਹਿ ਜਾਂਦੇ ਆ, ਜਾਂ ਤਾਂ ਮੈਸੀ ਦੇ ਵੱਲ ਜਾ ਲੈਂਦੇ ਕਈ ਤੇ ਕਈ ਰੋਨਾਲਡੋ ਵੱਲ ਜਾ ਲੈਂਦੇ ਆ, ਤੇ ਮੈਂ ਇਹ ਵੀ ਦੇਖਿਆ ਜਿਹੜਾ ਮੈਸੀ ਨੂੰ ਪਸੰਦ ਕਰਦਾ ਉਹ ਰੋਨਾਲਡੋ ਨੂੰ ਨਹੀਂ ਕਰਦਾ, ਤੇ ਰੋਨਾਲਡੋ ਨੂੰ ਕਰਦਾ ਉਹ ਮੈਸੀ ਨੂੰ ਨਹੀਂ ਕਰਦਾ, ਇਹ ਬੜਾ ਇਹਨਾਂ ਦਾ ਦੋਨਾਂ ਦਾ ਇੱਕ ਦੂਜੇ ਨਾਲ ਜੋਰੀ ਲੱਗਿਆ ਰਾਊਂਡ ਆਫ 16-16 ਚੱਲ ਰਿਹਾ ਹੈ, 16 ਟੀਮਾਂ ਰਹਿ ਜਾਣਗੀਆਂ ਜੀ ਅੱਜ ਦੇ ਮੈਚ ਤੋਂ ਬਾਅਦ, ਅੱਜ 3 ਮੈਚ ਹੋਣੇ, 13 ਟੀਮਾਂ ਬਣ ਚੁੱਕੀਆਂ
1: ਜਿਹੜੀਆਂ,
0: ਜੇ ਕਹਿੰਦੇ ਤਾਂ ਮੈਂ ਦੱਸ ਵੀ ਦਿੰਦਾ ਤੁਹਾਡਾ ਇੰਟਰਸਟ ਬਣਨਾ ਤਾਂ,
1: ਜਰੂਰ ਜਰੂਰ ਤੁਸੀਂ ਬਣਾਉਣਾ ਸਾਡਾ ਇੰਟਰਸਟ।
0: ਹਾਂ ਠੀਕ ਆ ਜੀ, ਹੁਣ ਜਿਹੜਾ ਅਗਲਾ ਮੈਚ ਹੋਣਾ ਉਹ ਹੋਣਾ ਕੈਨੇਡਾ ਤੇ ਮੋਰੋਕੋ ਦਾ, 1-2 ਟੀਮਾਂ ਇਹ ਰਹਿੰਦੀਆਂ, ਫਿਰ ਫਰਾਂਸ ਦਾ ਤੇ ਪੈਰਾਗੁਆਏ ਦਾ ਮੈਚ ਹੋਣਾ, ਇਹ ਵੀ 4 ਟੀਮਾਂ ਹੋ ਗਈਆਂ, ਬ੍ਰਾਜ਼ੀਲ ਦਾ ਤੇ ਨਾਰਵੇ ਦਾ 6 ਟੀਮਾਂ, ਮੈਕਸੀਕੋ ਦਾ ਇੰਗਲੈਂਡ ਨਾਲ ਹੋਣਾ 7ਵੀਂ ਟੀਮ ਹੈ, USA ਦਾ ਬੈਲਜੀਅਮ ਨਾਲ ਹੋਣਾ, ਇਹ 2 ਹੋ ਗਈਆਂ, 4-6-8-10 ਟੀਮਾਂ ਹੋ ਗਈਆਂ, 2 ਹੋਰ ਰਹਿ ਗਈਆਂ ਸਪੇਨ ਦਾ ਤੇ ਪੋਰਚੁਗਲ ਦਾ,
1: ਜਿਹੜੀ
0: ਸਪੇਨ ਦੀ ਟੀਮ ਆ ਉਹ ਰੈਂਕਿੰਗ ਵਾਈਜ਼ ਪੋਰਚੁਗਲ ਤੋਂ ਤਗੜੀ ਆ,
1: ਹਾਂਜੀ
0: ਉਹ ਤਗੜੀ ਆ, ਤੇ ਆਪਣਾ ਜਿਹੜਾ ਨੈਕਸਟ ਮੈਚ ਆ ਪੋਰਚੁਗਲ ਦਾ ਹੁੰਦਾ ਸੀ, ਪੋਰਚੁਗਲ ਦੇ ਫੈਨ ਹੀ ਬਣੇ ਫਿਰਦੇ ਆ ਨਾ, ਤੇ ਉਹ ਹੁਣ ਹੋ ਸਕਦਾ ਵੀ ਹਰ ਜਾਈਏ, ਪਰ ਅਸੀਂ ਚਾਹੁੰਦੇ ਨੀ ਵੀ ਹਰਨਾ ਚਾਹੀਦਾ ਹੈ ਨਾ, ਸਾਨੂੰ ਰੋਨਾਲਡੋ ਗਾਂ ਜਾਵੇ ਤੱਕ ਜਾ ਸਕਦਾ ਹੈ, ਤੇ ਉਦੋਂ ਬਾਅਦ ਜਿਹੜੀ 13ਵੀਂ ਟੀਮ ਆ ਉਹ ਸਵਿਟਜ਼ਰਲੈਂਡ ਦੀ ਆ ਜਿਹੜੀ ਰਹਿ ਗਈ ਹੈ ਨਾ,
1: ਉਹ
0: ਟੀਮਾਂ ਨੇ ਸ਼ੁਰੂ ਕੀਤਾ ਸੀ ਤੇ ਹੁਣ 12 ਆਪਣੀਆਂ 16 ਰਹਿ ਗਈਆਂ, ਤੇ ਅੱਜ ਜਿਹੜੇ ਮੈਚ ਹੋਣੇ ਆ ਉਹਨਾਂ ਦੇ ਵਿੱਚ ਅਰਜਨਟੀਨਾ ਦਾ ਮੈਚ ਇੱਕ, ਤੇ ਉਹ ਕੇਪ ਵਰਡੇ ਨਾਲ ਛੋਟੀ ਜਿਹੀ ਸ਼ਹਿਰ ਸੋਰਾ ਕੰਟਰੀ ਆ, ਫਿਰ ਆਸਟ੍ਰੇਲੀਆ ਦਾ ਮੈਚ ਆ ਇਜਿਪਟ ਨਾਲ, ਤੇ ਇੱਕ ਮੈਚ ਹੋਰ ਹੈਗਾ ਕੋਲੰਬੀਆ ਦਾ ਤੇ ਗਾਨਾ ਨਾਲ, ਗਾਨਾ ਦੀ ਬੜੀ ਚੀਜ਼ ਫੇਮਸ ਹੋ ਰਹੀ ਹੈ ਜੀ ਵਰਲਡ ਕੱਪ ਦੇ ਵਿੱਚ, ਉਹਦੇ ਵਿੱਚ ਨਾ ਇੱਕ ਮਤਲਬ ਸਪੋਰਟਰ ਹੁੰਦਾ, ਜਿਵੇਂ ਆਪਾਂ ਕ੍ਰਿਕਟ ਦੇਖਦੇ ਹੁੰਦੇ ਸੀ, ਉਹਦੇ ਇੱਕ ਚਾਚਾ ਨੀ ਹੁੰਦਾ ਪਾਕਿਸਤਾਨੀ ਚਾਚਾ, ਵੀ ਉਹ ਪੱਕਾ ਹੀ ਆਉਂਦਾ ਹੁੰਦਾ ਸੀ ਜਾਂ ਇੰਡੀਆ ਦੇ ਤੰਦੂਲਕਰ ਦੀ ਸ਼ਰਟ ਪਾ ਕੇ ਆਉਂਦਾ ਹੁੰਦਾ,
1: ਤੇ
0: ਗਾਨਾ ਦੀ ਟੀਮ ਦੇ ਵਿੱਚ ਇੱਕ ਬੰਦਾ ਆਉਂਦਾ, ਉਹਦੇ ਮੂੰਹ ਤੇ ਵਾਈਟ ਮਤਲਬ ਕਿ ਪਾਊਡਰ ਜਿਹਾ ਲਾਇਆ ਹੁੰਦਾ, ਤੇ ਉਹ ਸਾਰਾ ਮੈਚ ਦੇ ਵਿੱਚ ਨਾ ਫੁੱਕਰੀ ਮਾਰੀ ਜਾਂਦਾ, ਉਹ ਕਹਿੰਦੇ ਵੀ ਕਾਲਾ ਜਾਦੂ ਕਰਦਾ ਇਹ, ਤੇ ਇਹ ਦੂਜੀ ਟੀਮ ਨੂੰ ਬੰਨ ਕੇ ਰੱਖ ਲੈਂਦਾ, ਦੇਖਣਾ ਵੀ ਅੱਜ ਬੰਨਦਾ ਦੂਜੀ ਟੀਮ ਨੂੰ ਕਿ ਨਹੀਂ ਬੰਨਦਾ ਹੈ, ਏਡਾ ਵੀ ਚੱਲ ਪਿਆ ਕੰਮ ਹੈ ਨਾ, ਤੇ ਮੈਂ ਚਾਹੁੰਦਾ ਵੀ ਚਲੋ ਸਾਰੇ, ਕਿਉਂਕਿ ਫੀਫਾ ਦਾ ਵਰਲਡ ਕੱਪ 4 ਸਾਲ ਬਾਅਦ ਆਉਂਦਾ ਨਾ, ਤੇ ਸਾਰੇ ਲੋਕ ਇੱਥੋਂ ਦੇ ਲੋਕ ਵੀ ਇੱਥੋਂ ਦੇ ਸਪੈਸ਼ਲੀ ਬੱਚੇ ਤਾਂ ਬਹੁਤ ਲਾਈਕ ਕਰਦੇ ਸੋਕਰ ਹੈ ਨਾ, ਆਪਾਂ ਵੀ ਇੰਡੀਆ ਚ ਸੋਕਰ ਪਲੇ ਕਰਦੇ ਸੀ, ਥੋੜਾ ਜਿਹਾ ਖੇਡਾਂ ਵੱਲ ਵੀ ਲੋਕਾਂ ਦਾ ਧਿਆਨ ਬਣਿਆ ਰਹੇ ਹੈ ਨਾ, ਇਹ ਵੀ ਵਧੀਆ ਮੈਚ ਹੈ, ਕੋਈ ਮਾੜੇ ਮੈਚ ਨੀ, ਬਹੁਤ ਤਕੜੇ ਹੋ ਰਹੇ ਆ, ਤੇ ਕੱਲ ਟੋਰਾਂਟੋ ਦੇ ਵਿੱਚ ਮਤਲਬ ਕੱਲ ਪੂਰਾ ਪੈਕ ਕਰਤਾ ਸੀ ਇਹਨਾਂ ਦੇ ਨਾਲ, ਉਹਨਾਂ ਨੇ ਤੇ ਇੰਨਾ ਜ਼ਿਆਦਾ ਸਪੋਰਟਰ ਸੀਗੇ ਉੱਥੇ, ਤੇ ਪਤਾ ਨੀ ਸੱਚੀ ਸੁਣੀ ਸੁਣਾਈ ਗੱਲ ਆ, $3,200 ਦੀ ਟਿਕਟ ਵਿਕੀ ਕੱਲ ਜੀ ਐਵਰੇਜ,
1: $3,200
0: ਦੀ ਇੱਕ ਟਿਕਟ, $3,200 ਤੇ ਐਵਰੇਜ ਟਿਕਟ ਜਿਹੜੀ ਸੀਗੀ $3,200 ਦੀ ਸੀ, ਕੱਲ ਨੈਟ ਤੇ ਆ ਰਿਹਾ ਸੀ ਇੰਨਾ ਜ਼ਿਆਦਾ ਮਹਿੰਗਾ ਸੀ, ਤੇ ਬਾਕੀ ਜੀ ਹੋ ਗਈਆਂ ਬਹੁਤ ਗੱਲਾਂ ਮੇਰੀਆਂ, ਤੇ ਹੁਣ ਮੈਂ ਗਾਣਾ ਰਿਕੁਐਸਟ ਕਰਨਾ, ਫੇਰ ਆ ਜਾਂਗੇ ਥੋੜੇ ਚਿਰ ਬਾਅਦ ਹੈ ਨਾ ਜੇ ਪਾਸੇ ਨੂੰ,
1: ਹਾਂਜੀ
0: ਤੇ ਉਧਰ ਆਪਣੀ ਮਾਹੀ ਸ਼ਰਮਾ ਤੁਸੀਂ ਨਹੀਂ ਰਵਾਈ ਤੇ ਅੱਜ ਆਪਾਂ ਨਚਾਉਣੀ ਜ਼ਰੂਰ ਆ,
1: ਠੀਕ ਠੀਕ, ਕਿਹੜਾ ਗਾਣਾ?
0: ਬਰੂਦ ਦਿਲ
1: ਠੀਕ, ਉਹ ਵੀ ਮੈਨੂੰ ਲੱਗਦਾ ਕਾਰ ਵਾਲੇ ਮਾਨ ਨਾਲ ਹੀ ਹੈ ਨਾ,
0: ਬਸ ਉਹਦੀ ਜੋੜੀ ਉਹਦੇ ਨਾਲ ਚੱਲਦੀ ਹੈ, ਸੈੱਟ ਜਿਹਾ ਬਹਿੰਦਾ ਉਹਦਾ ਕੰਮ,
1: ਠੀਕ ਠੀਕ ਜਰੂਰ ਲਾਵਾਂਗੇ,
0: ਉਹਨਾਂ ਸਾਰੀਆਂ ਇਹਨਾਂ ਦੀ ਇੱਕੋ ਹੀ ਹੁੰਦੀਆਂ ਗਾਣਿਆਂ ਦੀਆਂ, ਕਰੈਕਟਰ ਵੀ ਮਾੜੇ ਰਾਸਤਾ ਵਾਲੇ ਹੁੰਦੇ ਉਦਾਂ ਦੇ, ਤੇ ਇੱਕੋ ਜਿਹੀ ਪਰ ਐਵੇਂ

ਠੀਕ ਹੈ ਵੀਰੇ, ਠੀਕ ਹੈ ਜਗਦੀਪ ਵੀਰੇ, ਥੈਂਕ ਯੂ, ਬੜੀ ਮਿਹਰਬਾਨੀ। ਸਟੂਡੀਓ ਨੰਬਰ 204-780-8182-04-780-8181। ਕਈ ਯੂਜ਼ਰਸ ਪੁੱਛ ਰਹੇ ਨੇ ਕੀ ਹਾਲ ਨੇ, ਬਹੁਤ ਵਧੀਆ ਬਾਈ, ਧੰਨਵਾਦ ਸਾਰਿਆਂ ਦਾ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ। ਕਮਲ ਗਿੱਲ ਜੀ ਕਹਿੰਦੇ ਜੱਟ ਮੌਜਾਂ ਕਰਦਾ ਹੈ ਜੈ ਜੀ ਬੀ ਦਾ ਗਾਣਾ ਲਾਉਣਾ, ਔਰ ਤਰਸੇਮ ਗੋਸਲ ਜੀ ਸਤਿ ਸ਼੍ਰੀ ਅਕਾਲ, ਹੈਪੀ ਫਰਾਈਡੇ। ਔਰ ਇਸ ਤੋਂ ਬਿਨਾਂ 1074 ਨੰਬਰ ਤੋਂ ਮੈਸੇਜ ਆਇਆ, ਕਹਿੰਦੇ ਸਤਿ ਸ਼੍ਰੀ ਅਕਾਲ ਭਾਅ ਜੀ, ਇੰਟਰੋਡਕਟਰੀ ਮਿਊਜ਼ਿਕ ਤੋਂ ਹੀ ਥੋੜ੍ਹਾ ਜਿਹਾ ਆਈਡੀਆ ਹੋ ਜਾਂਦਾ ਕਿ ਅੱਜ ਕੌਣ ਰੇਡੀਓ ਕਰ ਰਹੇ ਨੇ। ਵੈਰੀ ਗੁੱਡ, ਬੜੀ ਮਿਹਰਬਾਨੀ, ਥੈਂਕ ਯੂ ਜੀ। ਤੁਸੀਂ ਵੀ ਇਸੇ ਤਰ੍ਹਾਂ એનર્ਜੀ ਦੇ ਵਿੱਚ ਰਹਿਣਾ, ਅੱਜ ਪ੍ਰੋਗਰਾਮ 3 ਵਜੇ ਤੱਕ ਤੁਹਾਡੇ ਨਾਲ ਪੇਸ਼ ਕਰਾਂਗੇ। ਪਰਮਤੂਰ ਬਾਈ ਜੀ ਸਤਿ ਸ਼੍ਰੀ ਅਕਾਲ, ਬੜੀ ਮਿਹਰਬਾਨੀ। ਅੰਮ੍ਰਿਤ ਬਾਈ ਜੀ 3747 ਨੰਬਰ ਤੋਂ ਮੈਸੇਜ ਕਰ ਰਹੇ ਨੇ, ਸਤਿ ਸ਼੍ਰੀ ਅਕਾਲ ਜੀ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਆ ਜਿੰਨੇ ਵੀ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ। ਔਰ ਹਜੇ ਪ੍ਰੋਗਰਾਮ ਨੂੰ ਚੱਲਦੇ 23 ਮਿੰਟ ਹੋਏ ਆ, ਅਤੇ 1000 ਤੋਂ ਉੱਤੇ ਤੁਸੀਂ ਸਾਨੂੰ ਟਿਕਟੋਕ ਦੇ ਉੱਤੇ ਪਿਆਰ ਵਾਲੇ ਲਾਲ ਲਾਲ ਰੰਗ ਦੇ ਦਿਲ ਵੀ ਭੇਜਦੇ ਆ।

0: प्रोग्राम रेडियो थमाल 92.7 FM और बहुत बहुत मेहरबानी दोस्तों सारयां दी जिन्होंने प्रोग्राम नूं ट्यून इन किया होया। और दीप भाई कहिंदे कि साढ़े बच्चे ने जिहड़े कहिंदे अभिरूप ते जसतेक सिंह ਉਹ ਵੀ ਰੋਨਾਲਡੋ ਦੇ ਬਹੁਤ ਵੱਡੇ ਫੈਨ ਨੇ। ਰੋਨਾਲਡੋ ਤਾਂ ਵੇਖ ਲਓ ਜਦੋਂ ਦੇ ਸੁਰਤ ਸੰਭਾਲੀ ਆਪਾਂ ਸਾਰੇ ਨਾਮ ਸੁਣਦੇ ਆ ਰਹੇ ਹਾਂ ਔਰ ਹੁਣ ਰੋਨਾਲਡੋ ਦੇ ਜਿਹੜੇ ਫੈਨ ਨੇ ਚਾਹੁੰਦੇ ਨੇ ਵੀ ਰੋਨਾਲਡੋ ਦੀ ਟੀਮ ਜਿੱਤੇ, ਜਿਵੇਂ ਜਗਦੀਪ ਵੀਰ ਦੱਸ ਕੇ ਗਏ ਆ ਵੀ ਉਹਨਾਂ ਦਾ ਆਖਿਰਲਾ ਵਰਲਡ ਕੱਪ ਹੈਗਾ ਅਤੇ ਇਹ ਵਰਲਡ ਕੱਪ ਉਹਨਾਂ ਦੇ ਫੈਨ ਚਾਹੁੰਦੇ ਆ ਵੀ ਉਹਨਾਂ ਦੀ ਝੋਲੀ ਪੈ ਜਾਵੇ। ਅਤੇ ਚਲੋ ਦੇਖਦੇ ਹਾਂ ਕਿਹੋ ਜਿਹੇ ਮੁਕਾਬਲੇ ਅੱਗੇ ਚੱਲਦੇ ਆ। ਅੱਜ 3 ਮੈਚ ਆ ਕਹਿੰਦੇ ਔਰ ਇਸ ਵੀਕਐਂਡ 'ਤੇ ਵੀ ਬਹੁਤ ਸਾਰੇ ਸੌਕਰ ਦੇ ਮੈਚ ਹੋਣਗੇ। ਬੱਚਿਆਂ ਨੂੰ ਤੁਸੀਂ ਜੇ ਉਹਨਾਂ ਦਾ ਇੰਟਰਸਟ ਹੈਗਾ ਤਾਂ ਜ਼ਰੂਰ ਦਿਖਾਓ, ਕੋਈ ਨਾ ਕੋਈ ਰੋਲ ਮਾਡਲ ਹੋਵੇ ਅਤੇ ਬੱਚਿਆਂ ਨੂੰ ਵੀ ਲੱਗਦਾ ਵੀ ਅਸੀਂ ਵੀ ਕਦੇ ਇੰਨਾ ਵਧੀਆ ਖੇਡ ਗਏ ਅਤੇ ਅਸੀਂ ਵੀ ਜ਼ਿੰਦਗੀ ਦੇ ਵਿੱਚ ਰੋਨਾਲਡੋ ਵਾਂਗੂ ਬਣੀਏ। ਸੋ ਚੰਗਾ ਰੋਲ ਮਾਡਲ ਹੋਊਗਾ ਅਤੇ ਚੰਗੇ ਕੰਮ ਹੀ ਹੋਣਗੇ। ਅਤੇ ਨਾਲ ਦੀ ਨਾਲ ਤੁਹਾਨੂੰ MDF ਟਾਇਰ 251 ਓਕਪੰਡ ਹਾਈਵੇ ਦੇ ਉੱਪਰ ਨੇ, ਨਵੇਂ ਪੁਰਾਣੇ ਟਰੱਕਾਂ ਟਰੇਲਰਾਂ ਦੇ ਟਾਇਰ ਇਹਨਾਂ ਕੋਲ ਸਟਾਕ ਦੇ ਵਿੱਚ ਹੁੰਦੇ ਨੇ। 24 ਘੰਟੇ 7 ਦਿਨ ਰੋਡ ਸਾਈਡ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਟਾਇਰ ਰਿਪੇਅਰ ਕਰਦੇ ਨੇ, ਵੀਲ ਬੈਲੈਂਸਿੰਗ ਅਲਾਈਨਮੈਂਟ ਕਰਦੇ ਨੇ। ਆਕਾਸ਼ ਵੀਰ ਨੂੰ ਕਾਲ ਕਰ ਲਓ ਜੇਕਰ ਕਿਸੇ ਵੀ ਪ੍ਰਕਾਰ ਦੀ ਤੁਸੀਂ ਟਾਇਰਾਂ ਦੇ ਪ੍ਰਤੀ ਜਾਣਕਾਰੀ ਲੈਣੀ ਹੋਵੇ ਟਰੱਕਾਂ ਦੇ ਲਈ ਜਾਂ ਫਿਰ ਟਰੇਲਰਾਂ ਦੇ ਲਈ। 251 ਓਕਪੰਡ ਹਾਈਵੇ ਨੰਬਰ 204-583-0 204-583-0 ਦੇ ਉੱਤੇ ਸੰਪਰਕ ਕਰ ਸਕਦੇ ਹੋ। ਔਰ ਇਸ ਤੋਂ ਬਿਨਾਂ ਰੋਇਲ ਫਰਨੀਚਰ, ਫਰਨੀਚਰ ਦੀਆਂ ਟੌਪ ਦੀਆਂ ਡੀਲਾਂ ਲੈਣੀਆਂ ਹੋਣ ਤਾਂ ਰੋਇਲ ਫਰਨੀਚਰ ਵਾਲਿਆਂ ਕੋਲ ਜਾਓ। ਹਰ ਇੱਕ ਤਰੀਕੇ ਦਾ ਫਰਨੀਚਰ ਇਹਨਾਂ ਕੋਲ, ਘਰ ਦਾ ਬਣਿਆ ਹੋਇਆ, ਘਰ ਦਾ ਕਿਨ ਘਰ ਦੇ ਸ਼ਿੰਗਾਰ ਦੇ ਲਈ ਬਣਿਆ ਹੋਇਆ ਇਟਲੀ ਦਾ ਅਤੇ ਕੈਨੇਡਾ ਦਾ ਫਰਨੀਚਰ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਰੋਇਲ ਫਰਨੀਚਰ ਹਰ ਤਰੀਕੇ ਦਾ ਫਰਨੀਚਰ ਤੁਹਾਡੇ ਘਰ ਦੀ ਸ਼ਾਨ ਨੂੰ ਵਧਾਉਂਦਾ ਹੈ। ਔਰ ਸੁਪਿੰਦਰ ਬੋਪਰ ਹੈ ਜੀ ਦਾ ਨੰਬਰ 204-990-9097 204-990-9097 16 ਦਾ ਸੇਂਟ ਜੇਮਸ ਸਟਰੀਟ 'ਤੇ ਜਾ ਕੇ ਤੁਸੀਂ ਵਿਜ਼ਿਟ ਕਰੋ ਔਰ ਇਹਨਾਂ ਦੀਆਂ ਚੱਲ ਰਹੀਆਂ ਸੇਲਾਂ ਦਾ ਤੁਸੀਂ ਫਾਇਦਾ ਉਠਾਓ। ਆਹ ਬਹੁਤ ਧੰਨਵਾਦ, ਕਿਸੇ ਨੇ ਕਿੰਨਾ ਕੁਛ ਭੇਜਿਆ ਗਾ। ਇੱਕ ਮੈਨੂੰ ਗੁਲਾਬ ਦਾ ਫੁੱਲ ਭੇਜ ਤੇ ਦੋ ਪ੍ਰਦੀਪ ਬਾਈ ਨੇ, ਔਰ ਇੱਕ ਆਹ ਨੀਲੇ ਜਿਹੇ ਰੰਗ ਦਾ ਪਤਾ ਨਹੀਂ ਕੀ ਹੈ, ਜਾਮਨੀ ਆ। ਇੱਕ ਹੋਰ ਦਿਲ ਭੇਜਿਆ ਗਾ ਬਾਹਲਾ ਵਧੀਆ, ਇਹ ਉਹ ਆ ਜਿਹੜੇ ਟਿਕਟੋਕ ਦੇ ਉੱਤੇ ਕੁਝ ਪੈਸਿਆਂ ਦੇ ਭੇਜੇ ਜਾਂਦੇ ਨੇ, ਐਂ ਸਿੱਧੇ ਨਹੀਂ ਭੇਜੇ ਜਾਂਦੇ। ਅਤੇ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਟਿਕਟੋਕ ਵੇਖਣ ਵਾਲਿਆਂ ਦਾ। ਇੱਕ ਕਾਲ ਲੈਂਦੇ ਹਾਂ ਜੀ। ਕਾਲਰ ਜੀ ਤੁਸੀਂ ਆਉਂਦੇ ਰਹੋ। ਹੈਲੋ
1: ਹੈਲੋ ਮਨਦੀਪ ਜੀ, ਕੈਸੇ ਹੈ? ਤਾਨੀਆ ਬੋਲ ਰਹੀ ਹੂੰ, ਮੈਂ ਮਾਨ ਇੰਟਰਨੈਸ਼ਨਲ ਟ੍ਰੈਵਲ ਐਂਡ ਟੂਰ ਸੇ।
0: ਹਾਂਜੀ ਤਾਨੀਆ ਜੀ, ਕੈਸੇ ਹੋ ਆਪ?
1: ਮੈਂ ਬਹੁਤ ਅੱਛੀ ਹੂੰ, ਆਪ ਬਤਾਏ?
0: ਮੈਂ ਬਹੁਤ ਅੱਛਾ ਹੂੰ, ਲੇਕਿਨ ਮੇਰੀ ਹਿੰਦੀ ਇਤਨੀ ਅੱਛੀ ਨਹੀਂ ਹੈ
1: ਔਰ ਮੇਰੀ ਪੰਜਾਬੀ ਇਤਨੀ ਅੱਛੀ ਨਹੀਂ ਹੈ।
0: ਚਲੋ ਫਿਰ ਥੋੜਾ ਕੰਪਰੋਮਾਈਜ਼ ਕਰ ਲੈਣਾ, ਮੈਂ ਵੀ ਸਮਝ ਲੂੰਗਾ ਆਪਕੀ ਪੰਜਾਬੀ ਔਰ ਆਪ ਮੇਰੀ ਹਿੰਦੀ ਸਮਝ ਲੈਣਾ, ਠੀਕ ਹੈ ਜੀ?
1: ਬਿਲਕੁਲ ਬਿਲਕੁਲ, ਮੈਨੂੰ ਲੱਗਦਾ ਕਿ ਮੈਂ ਪੰਜਾਬੀ ਬੋਲੂੰਗੀ ਤਾਂ ਸਭ ਲੋਕ ਹੱਸਣਗੇ।
0: ਹਾਂ ਹੱਸਣੇ ਦੋ ਨਾ, ਅੱਜ ਫਰਾਈਡੇ ਹੈ, ਫਿਰ ਹੱਸ ਲੈਣੇ ਦੋ, ਵੀਕਐਂਡ ਹੈ।
1: ਬਿਲਕੁਲ ਬਿਲਕੁਲ, ਚੰਗਾ ਚੰਗਾ
0: ਹਾਂ ਚੰਗਾ ਚੰਗਾ, ਠੀਕ ਹੈ ਠੀਕ ਹੈ ਜੀ। ਔਰ ਤਾਨੀਆ ਜੀ, ਕੋਈ ਹੈ ਕੋਈ ਡੀਲ ਹਮਾਰੇ ਲਈ ਸਪੈਸ਼ਲ? ਅਭੀ ਹਮਨੇ ਯੇ ਸੈਗਮੈਂਟ ਮੈਂ
1: ਸਪੈਸ਼ਲ ਡੀਲ ਲੈ ਕੇ ਆਈ ਹੂੰ, ਦੋ ਬੈਗ ਕੇ ਸਾਥ ਹੈ, $800 ਕੀ ਹੈ, ਵਨ ਵੇ ਕੀ ਵਿਨੀਪੈਗ ਸੇ ਦਿੱਲੀ ਕੀ। ਤੋ ਜਿਤਨੀ ਜਲਦੀ ਹੋ ਸਕੇ ਆਪ ਹਮਕੋ ਬੋਲੀਏ ਸਬਕੋ ਕਿ ਹਮੇ ਕਾਲ ਕਰੇ ਔਰ ਆਪਣੀ ਡੀਲ ਕਰਵਾਏ, ਕਿਉਂਕਿ ਜੁਲਾਈ ਕੇ ਮਹੀਨੇ ਮੈਂ ਇਤਨਾ ਸਸਤਾ ਫੇਅਰ ਮਿਲਣਾ ਮੁਸ਼ਕਿਲ ਹੀ ਹੈ।
0: ਨਹੀਂ ਕਬ ਹੈ ਟਿਕਟ, ਕਬ ਹੈ, ਕਬ ਜਾਣਾ ਹੈ?
1: ਯੇ ਹੈ 22 ਜੁਲਾਈ ਕੀ ਮੇਰੇ ਪਾਸ।
0: 22 ਜੁਲਾਈ ਕੋ ਦੋ ਦੋ ਬੈਗਸ ਕੇ ਸਾਥ?
1: ਦੋ ਬੈਗਸ ਕੇ ਸਾਥ, ਦੋ ਆਪਕੋ 23-23 ਕਿਲੋ ਕੇ ਬੈਗ ਮਿਲੇਂਗੇ, ਏਕ ਆਪਕੋ 7 kg ਕਾ ਕੈਬਿਨ ਬੈਗ ਮਿਲੇਗਾ, ਏਕ ਆਪਕੋ ਪਰਸਨਲ ਆਈਟਮ ਮਿਲੇਗਾ।
0: ਅੱਛਾ, ਦੋ ਬੈਗ, ਬੈਗ ਕੋ ਹਿੰਦੀ ਮੇ ਕਿਆ ਬੋਲਤੇ ਹੈ? ਟੈਚੀ?
1: ਅਟੈਚੀ ਯਾ।
0: ਅੱਛਾ ਹਿੰਦੀ ਮੇ ਵੀ ਅਟੈਚੀ ਹੈ?
1: ਪੰਜਾਬੀ ਮੇ ਕਿਆ ਬੋਲਤੇ ਹੈ?
0: ਪੰਜਾਬੀ ਚ ਟੈਚੀ ਬੋਲਦੇ ਆ।
1: ਠੀਕ ਆ, ਫਿਰ ਤਾਂ ਠੀਕ ਆ।
0: ਝੋਲਾ ਜਾਂ ਫਿਰ ਝੋਲਾ ਕਹਿ ਸਕਦੇ ਆ?
1: ਝੋਲਾ ਤੋਂ ਫਿਰ ਆਪਕਾ ਉਹ ਕੰਧੇ ਵਾਲਾ ਬੈਗ ਹੋ ਗਿਆ ਨਾ, ਝੋਲਾ ਉਹ।
0: ਹਾਂ ਹਾਂ ਹਾਂ ਹਾਂ, ਤੋ ਫਿਰ ਟੈਚੀ ਬੋਲਤੇ ਹੈ। ਆਪ ਹਿੰਦੀ ਕਾ ਸ਼ਬਦ ਢੂੰਡੋ ਕਿਆ ਹੈ।
1: ਮੈਂ ਅੱਜ ਗੂਗਲ ਕਰੂੰਗੀ ਇਹ ਵੀ ਚੀਜ਼।
0: ਹਾਂ, ਤੋ ਦੋ ਟੈਚੀਓ ਕੇ ਸਾਥ 800 ਕੀ ਬਤਾਇਆ ਆਪਨੇ?
1: $800 ਕੀ
0: ਵਨ ਵੇ?
1: ਵਨ ਵੇ
0: ਐਸੇ ਤੋਂ ਨਹੀਂ ਹੋ ਸਕਤਾ?
1: ਨਹੀਂ ਨਹੀਂ, ਬਿਲਕੁਲ ਬਿਲਕੁਲ, ਮੈਂ ਅਭੀ ਫੇਅਰ ਨਿਕਾਲ ਕੇ ਬੈਠੀ ਹੂੰ।
0: ਹਾਂ ਹਾਂ, ਕਿਤਨੀ ਟਿਕਟਸ ਹੈ ਇਹ ਅਵੇਲੇਬਲ, ਜਾਂ ਜਿਤਨੀ ਮਰਜ਼ੀ ਲੈ ਲੈ?
1: ਨਹੀਂ ਨਹੀਂ ਨਹੀਂ, ਬਹੁਤ ਲਿਮਿਟਿਡ ਸੀਟਸ ਹੈ, ਕਿਉਂਕਿ ਆਲਰੇਡੀ 3 ਲੋਗੋਂ ਨੇ ਬੁੱਕ ਕਰਵਾ ਲਈ ਹੈ।
0: ਹਾਂਜੀ,
1: ਤੋ ਇਸ ਮੇ ਟੋਟਲ ਮੇਰੇ ਪਾਸ ਅਭੀ ਪੜੀ ਥੀ 9 ਸੀਟਸ ਹੈ, ਅਭੀ ਮੇਰੇ ਪਾਸ 8-9-10 ਸੀਟਸ ਪੜੀ ਹੈ ਅਭੀ ਮੇਰੇ ਪਾਸ।
0: 8-9-10 ਸੀਟਸ ਪੜੀ ਹੈ। ਇਹ ਕਬ ਜਾਣਾ ਕਬ ਹੈ?
1: 22 ਜੁਲਾਈ ਕੋ,
0: ਅਭੀ ਇਸੀ ਮੰਥ ਮੇ?
1: ਇਸੀ ਮੰਥ ਮੇ, ਹਾਂਜੀ।
0: ਓਕੇ, ਤੋ ਦੋਸਤੋ ਤੁਸੀਂ ਫੋਨ ਕਰ ਲਓ ਫਿਰ ਮਾਨ ਇੰਟਰਨੈਸ਼ਨਲ ਟਰੈਵਲ ਵਾਲਿਆਂ ਨੂੰ, ਤਾਨੀਆ ਜੀ ਨਾਲ ਗੱਲ ਕਰੋ। ਤੁਸੀਂ 204-202-0104 ਅਤੇ $800 ਦੇ ਵਿੱਚ ਤੁਸੀਂ ਵਾਪਸ ਇੰਡੀਆ ਜਾ ਸਕਦੇ ਹੋ, ਅਤੇ ਫਿਰ ਉੱਧਰੋਂ ਵੀ ਕੋਈ ਸਸਤੀ ਜਿਹੀ ਟਿਕਟ ਲੱਭ ਦੋਗੇ ਤਾਨੀਆ ਜੀ?
1: मैं बिल्कुल लव के मैं आपको उसी दिन फोन करूंगी और फटाफट आपको डील प्रोवाइड कर दूंगी।
0: हाँ करवा दिया करो, अभी हर फ्राइडे ना हमें कोई अच्छा सा कोई ट्रैवल पैक भी बता दिया करो और टिकट भी बता दिया करो कोई सस्ती।
1: बिल्कुल बिल्कुल, नेक्स्ट फ्राइडे मैं आपके पास आऊंगी, आपके पास डील्स लेके आऊंगी इंडिया से भी विनिपेग की, और आपको क्रूज पैकेजेस, जो भी आपको वेकेशन चाहिए होगा, कोई भी आपको इंश्योरेंस की सेवा चाहिए होगी वो भी मैं आपको प्रोवाइड करूंगी, आपको OCI, PCC, पासपोर्ट रिन्यू, कैनेडियन और इंडियन सब प्रोवाइड कर दूंगी मैं आपको।
0: अच्छा इसमें खाना देंगे 800 में? खाना देंगे 800 में?
1: जी
0: खाना देंगे जहाज में 800 में?
1: मैं कोशिश करूंगी कि मैं आपको वहाँ पे चाइनीज फूड दिलवाऊं, गोलगप्पे खिलवाऊं।
0: अच्छा ठीक है, 800 में मतलब फूड भी मिलेगा?
1: बिल्कुल मिलेगा सर, फूड भी मिलेगा, आराम से सीट भी मिलेगी बैठने को, खड़े होके नहीं जाएंगे आप।
0: वेरी गुड। सो दोस्तों $800 की टिकट है, कमाल होगी। और मैं पहले ही तानिया जी ने कहा सी, मैं कहा तुसी फ्राइडे नु कॉल करनी है ते डील एहो जी होवे भी मैं खुद भी हैरान हो जाऊं। $800 की तो मैं हजे भी यकीन नहीं आता गा, तो पर तुसी कॉल करके पूछ लो एक बार, 204-202-0104 मान इंटरनेशनल ट्रैवल वाले नाल गलबात कर सकते हो। तानिया जी बहुत बहुत थैंक यू तुहाडा कॉल करन लई।
1: आपका भी बहुत बहुत शुक्रिया सर
0: जी, थैंक यू, बाय।
1: मुझे नेक्स्ट टाइम भी बुलाए, मैं डेफिनेटली आऊंगी, डील्स लेके आऊंगी। ठीक है
0: जी, ठीक है,
1: ओके, सत श्री अकाल।
0: ओके सत श्री अकाल जी।

0: ਜੀ ਕਾਲਰ ਜੀ ਤੁਸੀਂ ਆਉਂਦੇ ਹੋ? ਠੀਕ ਆ ਬਾਈ ਜੀ, ਤੁਸੀਂ ਦੱਸੋ?
1: ਠੀਕ ਆ ਜੀ, ਮਰਜ਼ੀ ਆ ਬਾਈ, ਜਮਾਂ ਹੀ ਆਉਣ ਨੂੰ ਹਟ ਗਏ ਯਾਰ।
0: ਲੈ ਮੈਂ ਤਾਂ ਆਇਆ, ਮੈਂ ਤੁਸੀਂ ਨੀ ਆਏ ਗੇ?
1: ਦੋ ਦਿਨ ਹੀ ਆਇਆ ਬਾਈ, ਮੈਨੂੰ ਪਤਾ ਪਰਸੋਂ ਵੀ ਆਏ ਸੀ ਉੱਤੇ, ਚੱਲ ਮੈਂ
0: ਪਰਸੋਂ ਵੀ ਆਇਆ, ਚੌਥੇ ਵੀ ਆਇਆ।
1: ਮਰਜ਼ੀ ਆ।
0: ਲੈ ਸੱਚੀ?
1: ਠੀਕ ਆ ਠੀਕ ਆ। ਗਾਣਾ ਲਾਤਾ ਫਿਰ ਇੱਕ ਸੁਪਰ ਬੀਜ਼ੀ ਇੱਕ ਲਾਤਾ ਪਹਿਲਾਂ ਗਾਣਾ, ਮੈਂ ਹੁਣੇ ਰਿਕਾਰਡ ਕੀਤਾ ਯਾਰ।
0: ਕਿਹੜਾ ਗਾਣਾ? ਸੁਪਰ ਬੀਜ਼ਾ?
1: ਸੁਪਰ ਬੀਜ਼ੀ, ਸੁਪਰ ਬੀਜ਼ੀ ਅਮਰ ਸਮਾਨ ਦਾ।
0: ਅੱਛਾ, ਜ਼ਰੂਰ ਲਾ ਦਿੰਦੇ ਹਾਂ ਬਾਈ ਜੀ। ਬਹੁਤ ਵਧੀਆ ਬਾਈ, ਥੈਂਕ ਯੂ ਤੁਹਾਡਾ ਕਾਲ ਕਰਨ ਦੇ ਲਈ। ਸੁਪਰ ਬੀਜ਼ੀ ਅਮਰਤ ਮਾਨ ਹਨਾ?
1: ਹਾਂਜੀ ਹਾਂਜੀ ਹਾਂਜੀ ਬਾਈ,
0: ਠੀਕ ਬਾਈ ਠੀਕ, ਥੈਂਕ ਯੂ ਜੀ।
1: ਓਕੇ
0: ਓਕੇ ਓਕੇ।

0: ਜੀ ਕਾਲਰ ਜੀ ਤੁਸੀਂ ਆਉਂਦੀ ਹੋ?
1: ਸਤਿ ਸ਼੍ਰੀ ਅਕਾਲ ਬਾਈ।
0: ਸਤਿ ਸ਼੍ਰੀ ਅਕਾਲ ਜੀ
1: ਬਾਈ, ਇਹ ਗਾਣਾ ਲਾਉਣਾ ਸੀ ਹੰਸਰਾਜ ਹੰਸ ਦਾ।
0: ਨੱਚੀ ਹੋ ਸਾਡੇ ਨਾਲ?
1: ਹਾਂਜੀ।
0: ਉਹੀ ਲਾਉਣਾ ਨਾ?
1: ਹਾਂਜੀ ਬਾਈ।
0: ਦੇਖ ਲਓ, ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ।
1: ਹਾਂਜੀ, ਧੰਨਵਾਦ ਬਾਈ,
0: ਲਾ ਦਿੰਦੇ। ਥੈਂਕ ਯੂ, ਬੜੀ ਮਿਹਰਬਾਨੀ। ਅਗਲੀ ਕਾਲ ਤੁਸੀਂ ਆਉਂਦੀ ਹੋ ਜੀ।
2: ਹਾਂਜੀ ਮਨਦੀਪ ਜੀ, ਜਿਹੜਾ ਟੈਚੀ ਆ ਨਾ, ਇਹ ਵੀ ਬਰਾਂਡੇ ਵਾਲਾ ਹੀ ਹਾਲ ਆ ਜੀ, ਟੈਚੀ ਦਾ ਵੀ।
0: ਅੱਛਾ ਜੀ,
2: ਇਹ ਵੀ ਅੰਗਰੇਜ਼ੀ ਦਾ ਹੈ ਜੀ, ਜਿਹੜਾ ਅਟੈਚ ਨਾਲ ਹੋਵੇ ਥੋੜਾ, ਅਟੈਚੀ
0: ਅਟੈਚੀ ਆ ਇਹ। ਅੱਛਾ ਜੀ,
2: ਹਾਂਜੀ ਹਾਂਜੀ,
0: ਇਹ ਪੰਜਾਬੀ ਦਾ ਸ਼ਬਦ ਨਹੀਂ ਹੈਗਾ? ਹੈ,
2: ਇਹ ਵੀ ਇੰਗਲਿਸ਼ ਦਾ ਹੀ ਸ਼ਬਦ ਆ ਜੀ।
0: ਓਹੋ,
2: ਤੋੜ ਮਰੋੜ ਕੇ ਆਪਣੇ ਪੰਜਾਬੀ ਨੂੰ ਸ਼ਾਮਿਲ ਕਰ ਲਿਆ, ਨਾ ਇਹਨੂੰ ਛੱਡ ਸਕਦੇ ਨਾ ਇਹਨੂੰ ਰੱਖ ਸਕਦੇ।
0: ਅੱਛਾ, ਫਿਰ ਪੰਜਾਬੀ ਚ ਕੀ ਕਹਿੰਦੇ ਆ?
2: ਪੰਜਾਬੀ ਤਾਂ ਹੁਣ ਕੀ ਕਹਿ ਸਕਦੇ ਆ, ਪੰਜਾਬੀ ਤਾਂ ਫਿਰ ਤੁਸੀਂ ਝੋਲਾ ਹੀ ਕਹਿ ਸਕਦੇ ਜੀ, ਜਾਂ ਸੰਦੂਕ ਕਹਿ ਸਕਦੇ ਆ।
0: ਹਾਂ, ਬੈਗ ਵੀ ਨੀ ਕਹਿ ਸਕਦੇ, ਸੰਦੂਕ ਤਾਂ ਨੀ ਕਹਿ ਸਕਦੇ, ਕਿ ਕਹਿ ਸਕਦੇ ਆ ਪੋਟਲੀ,
2: ਬਾਕਸ ਫਿਰ ਵੀ ਅੰਗਰੇਜ਼ੀ ਦਾ ਆ ਗਿਆ ਜੀ।
0: ਪੋਟਲੀ
2: ਤਾਂ ਫਿਰ ਉਹ ਮੋਢੇ ਦੇ ਟੰਗਣ, ਜਿਵੇਂ ਸਾਨੇ ਕਹਿੰਦੇ, ਉਹਦਾ ਫਿਰ ਮੋਢੇ ਦੇ ਟੰਗਣ ਵਾਲੀ ਹੋ ਗਈ ਨਾ ਪੋਟਲੀ ਤਾਂ।
0: ਫਿਰ ਕੀ ਕਹੀਏ ਹੁਣ?
2: ਕੋਈ ਨੀ, ਟੈਚੀ ਜਿਹੜਾ ਪ੍ਰਚਲਿਤ ਆ ਉਹ ਠੀਕ ਆ ਜੀ, ਟੈਚੀ ਵਧੀਆ ਜੀ, ਨਾਲੇ ਰਲਿਆ ਮਿਲਿਆ ਜੀ, ਅੱਖਰ ਨੇ ਬਹੁਤ ਅੱਖਰ ਨੇ ਰਲੇ ਮਲੇ ਜੇ, ਜਿਹੜੇ ਆਪਣੇ ਚੱਲੀ ਜਾਂਦੇ ਨੇ ਜੀ।
0: ਅੱਛਾ, ਅਟੈਚੀ ਤੋਂ ਇਹ ਅਟੈਚੀ ਬਣ ਗਿਆ ਆਪਣੇ ਵਾਲਾ?
2: ਹਾਂਜੀ ਹਾਂਜੀ,
0: ਓਕੇ।
2: ਹਾਂ, ਇਹਨਾਂ ਨੂੰ ਨਾ ਛੱਡ ਸਕਦੇ ਆ ਨਾ ਰੱਖ ਸਕਦੇ ਆ।
0: ਨਹੀਂ ਚਲੋ, ਰੱਖੀ ਰੱਖਦੇ ਆ, ਛੱਡਣਾ ਕਾਹਦੇ ਵਾਸਤੇ ਆ,
2: ਰੱਖਣ ਤੇ ਫਾਇਦਾ ਜੀ।
0: ਹਾਂ, ਰੱਖ ਲੋ ਰੱਖ ਲੋ,
2: ਲਾ ਦਿਓ ਗਾਣਾ, ਉਹ ਬਹੁਤ ਵਧੀਆ ਗੀਤ ਆ ਜੀ,
0: ਜਾਮਣਾ ਵਾਲਾ।
2: ਹਾਂਜੀ,
0: ਲਾਵਾਂਗੇ ਜੀ, ਲਾਵਾਂਗੇ।
2: ਥੈਂਕ ਯੂ
0: ਬਾਈ, ਥੈਂਕ ਯੂ, ਬੜੀ ਮਿਹਰਬਾਨੀ। ਆ ਦੇਖੋ, ਟਿਕਟੋਕ ਦੇ ਉੱਤੇ ਮੈਸੇਜ ਆਇਆ, ਕੁਲਵੰਤ ਸਰਪੰਚ ਜੀ ਕਹਿੰਦੇ ਟਰੰਕ ਕਵਾਂਗੇ, ਠੀਕ ਆ ਗੱਲ ਇਹ? ਦੱਸਿਓ ਮਾੜੀ ਜੀ, 204-780-8881 ਸਟੂਡੀਓ ਦੇ ਫੋਨ ਨੰਬਰ, ਟੈਚੀ ਨੂੰ ਅਸੀਂ ਪੰਜਾਬੀ 'ਚ ਕੀ ਕਵਾਂਗੇ, ਟਰੰਕ? ਇਹ ਗੱਲ ਸਹੀ ਆ ਸਰਪੰਚ ਸਾਹਿਬ ਦੀ ਕਿ ਨਹੀਂ ਸਹੀ? ਮਾੜਾ ਜਿਹਾ ਕਨਫਰਮ ਕਰਿਓ, 204-780-8881, ਕੋਈ ਨਾ ਕੋਈ ਇਹੋ ਜਿਹੀ ਚੀਜ਼ ਲੱਭ ਹੀ ਜਾਂਦੀ ਆਪਾਂ ਨੂੰ ਸ਼ੋਅ ਦੇ ਵਿੱਚ, ਜਿਹੜੀ ਦੇ ਉੱਤੇ ਗੱਲਬਾਤ ਕੀਤੀ ਜਾ ਸਕੇ। ਹੁਣ ਪਿਛਲੀ ਵਾਰੀ ਖੱਖੜੀਆਂ ਦਾ ਚੱਕਰ ਪੈ ਗਿਆ ਸੀਗਾ, ਹੁਣ ਫਿਰ ਆਹ ਹੋ ਗਿਆ, ਅਟੈਚੀ ਦਾ ਚੱਕਰ ਪੈ ਗਿਆ ਵੀਰੇ, ਉਹ ਗੱਲ ਹੋਈ, ਤੀਲੀ ਤੋਂ ਬਣ ਗਿਆ ਲੌਂਗ, ਲੌਂਗ ਤੋਂ ਕੋਕਾ ਬਣ ਗਿਆ ਨਹੀਂ। ਬਿਲਕੁਲ ਸਰਦੂਲ ਸਿਕੰਦਰ ਭਾਅ ਜੀ ਦਾ ਇਹ ਵੀ ਆਪਾਂ ਗਾਣਾ ਕਿਸੇ ਦਿਨ ਸੁਣਾਂਗੇ, ਬਹੁਤ ਪਿਆਰਾ ਗਾਣਾ ਗਾ। ਜੀ ਕਾਲਰ ਜੀ, ਤੁਸੀਂ ਆਉਂਦੀ ਹੋ?
1: ਸਤਿ
0: ਸ਼੍ਰੀ ਅਕਾਲ ਜੀ।
1: ਟਰੰਕ ਜਿਹੜਾ ਹੁੰਦਾ ਜੀ, ਉਹ ਲੋਹੇ ਵਾਲਾ ਜਿਹੜਾ ਬਕਸਾ ਜਾਂਦਾ, ਉਸ ਤਰ੍ਹਾਂ ਇਹਨੂੰ ਬਕਸਾ ਕਿਹਾ ਜਾਂਦਾ।
0: ਇਹਨੂੰ ਬਕਸਾ ਕਿਹਨੂੰ ਕਿਹਾ ਜਾਂਦਾ?
1: ਟੈਚੀ ਨੂੰ।
0: ਅੱਛਾ, ਬਕਸਾ?
1: ਹਾਂ
0: ਬਕਸਾ, ਇਹ ਬਕਸਾ ਫੇਰ ਇੰਗਲਿਸ਼ ਤੋਂ ਬਣਿਆ ਹੋਊਗਾ, ਬਾਕਸ ਤੋਂ,
1: ਬਾਕਸ ਤੋਂ ਬਕਸਾ। ਹਾਂਜੀ, ਬਕਸਾ ਕਹਿੰਦੇ ਸੀਗੇ, ਤੇ ਟਰੰਕ ਜਿਹੜਾ ਸੀਗਾ,
0: ਤੇ ਟਰੰਕ ਵੀ ਕਹਿੰਦੇ ਇੰਗਲਿਸ਼ ਦਾ ਵਰਡ ਆ
1: ਟਰੰਕ। ਹਾਂ, ਇੱਥੇ ਇੱਧਰ ਆਪਣੇ ਹੁਣ ਇੱਧਰਲੇ ਪਾਸੇ ਆਪਾਂ ਇਹਨੂੰ ਡਿੱਗੀ ਥੋੜਾ ਕਹਿੰਦੇ, ਟਰੰਕ ਹੀ ਕਹਿੰਦੇ ਪਿੱਛੇ ਗੱਡੀਆਂ ਦੇ,
0: ਟਰੰਕ ਹੀ ਕਹਿੰਦੇ ਹਨਾ।
1: ਹਾਂਜੀ,
0: ਇਹ ਤਾਂ
1: ਟਰੰਕ, ਵੈਸੇ ਇੰਡੀਆ ਚ ਟਰੰਕ ਜਿਹੜਾ ਲੋਹੇ ਦੇ ਸੰਦੂਕ ਹੁੰਦੇ ਸੀ,
0: ਹਾਂ ਲੋਹੇ ਦਾ ਛੋਟਾ ਜਿਹਾ ਪੇਟੀਆਂ ਦੇ ਉੱਤੇ ਪਿਆ ਹੁੰਦਾ ਜਿਹੜਾ,
1: ਖਾਸ ਕਰ ਦਾਜ ਚ ਦਿੰਦੇ ਹੁੰਦੇ ਨੇ, ਜਿਹੜਾ ਕੁੜੀਆਂ ਦੇ, ਕੁੜੀ ਦੀ ਵਰੀ ਸਾਰੀ ਟਰੰਕ ਚ ਰੱਖੀ ਹੁੰਦੀ ਸੀਗੀ।
0: ਹਾਂ ਸਹੀ ਗੱਲ,
1: ਟੈਚੀ ਹੈਗਾ ਫਰਾਰੀ ਸਫਾਰੀ ਦੇ,
0: ਪੇਟੀ ਤੋਂ, ਪੇਟੀ ਦਾ ਛੋਟਾ ਜਵਾਕ,
1: ਪੇਟੀ ਦਾ ਛੋਟਾ ਜਵਾਕ,
0: ਟਰੰਕ, ਠੀਕ।
1: ਤੇ ਵੈਸੇ ਆਮ ਤੌਰ ਤੇ ਇਹਨੂੰ ਬਕਸਾ ਕਹਿੰਦੇ ਰਹੇ ਅਸੀਂ, ਵੀ ਉਹ ਬਕਸੇ ਚ ਵੇਖ।
0: ਨਹੀਂ ਨਹੀਂ, ਤੁਸੀਂ ਕਦੇ ਐ ਕਿਹਾ ਵੀ ਇੱਕ ਬਕਸਾ, ਮੈਂ ਇੱਕ ਬਕਸਾ 23 ਕਿਲੋ ਦਾ ਲੈ ਕੇ ਗਿਆ ਇੰਡੀਆ?
1: ਨਹੀਂ ਏਦਾਂ ਨਹੀਂ ਕਦੇ ਕਿਹਾ, ਪਰ ਮੈਂ ਇਹ ਜ਼ਰੂਰ ਸੁਣਿਆ ਵੀ ਆਪਣੀ ਪੈਂਟ ਜਿਹੜੀ ਉਹ ਬਕਸੇ ਚ ਫੜ ਲਾ, ਉਹ ਜਿਹੜੀ ਚੱਕ ਕਮੀਜ਼ ਤੇਰੀ ਉੱਥੇ ਬਕਸੇ ਚ ਪਈ,
0: ਬਕਸੇ ਚ ਪਈ। ਅੱਛਾ, ਓਕੇ, ਠੀਕ, ਬੜੀ ਮਿਹਰਬਾਨੀ।
1: ਸਾਡੇ ਦਾਦੀ ਆਮ ਕਹਿੰਦੇ ਤੇ
3: ਚਾਦਰ
0: ਜੀ ਲੱਗੀ ਹੁੰਦੀ ਸੀ,
3: ਬਣ ਗਿਆ।
0: ਤੁਸੀਂ ਕਹਿੰਦੇ ਹੋ ਤਾਂ ਮੰਨ ਲੈਣੇ ਆ, ਪਰ ਹਜੇ ਤੱਕ
3: ਮੈਂ ਤਾਂ ਆਪਾਂ ਖੜਤੀ ਉਹਨਾਂ ਨੂੰ ਗੋਲੀ, ਹਵੇ ਨਿਪੜੀ ਜਾਊਗਾ ਸਮ।
0: ਕਿਹੜਾ ਆਪਦੇ ਸਮਝ ਦੇ ਹਿਸਾਬ ਨਾਲ ਦੱਸਤਾ ਹੈ?
3: ਮੈਂ ਆਪਦੇ ਹਿਸਾਬ ਨਾਲ ਦੱਸਿਆ ਹੈਗਾ, ਚਲੋ ਸਿਆਣੇ ਬਹੁਤ ਬੈਠੇ ਆਪਾਂ ਤੋਂ। ਹਾਂ ਗੱਲ ਤਾਂ ਇਹ ਹੈ, ਮੇਰੇ ਹਿਸਾਬ ਨਾਲ ਤਾਂ ਉਹੀ ਜਿਹੜਾ ਟਰੰਕ ਦਾ ਆਪਾਂ ਬਣਾਉਂਦੇ
0: ਸੀ। ਨਹੀਂ ਨਹੀਂ ਬਈ, ਇਹ ਤਾਂ ਹੁਣ ਸ਼ਬਦ ਕੋਸ਼ ਖੋਲੋ ਤੇ ਲੱਭੋ ਬਈ ਇਹਦੇ ਚ ਕੀ ਹੈਗਾ, ਬਈ ਇਹਨੂੰ ਕਹਿੰਦੇ ਕੀ ਆ, ਟੈਚੀ ਨੂੰ ਕੀ ਕਹਿੰਦੇ ਆ ਫਿਰ?
3: ਦੇਖੋ ਜੀ, ਵੇਖੋ, ਮਾਰੋ ਮਾਰੋ ਹੱਥ, ਕੋਈ ਨੀ, ਬਹੁਤ ਹੁੰਦੇ ਵਿੱਚ ਆਪਣੇ। ਹੋਰ ਸੁਣਾਓ ਜੀ, ਠੀਕ ਹੋ?
0: ਬਹੁਤ ਵਧੀਆ ਜੀ, ਬਹੁਤ ਵਧੀਆ।
3: ਹੋਰ ਗਾਣੇ ਚੱਕਵੇਂ ਜੀ, ਕੋਈ
0: ਜਰੂਰ ਜਰੂਰ ਲਾਉਣੇ ਆ ਜੀ,
3: ਭੈਣ ਪੱਛੋਂ ਦੀਆਂ ਗਣਾ,
0: ਉਹ ਲਾ ਦਿੰਦੇ,
3: ਉਹ ਲਾ ਦਿਓ ਫਿਰ ਕੋਈ,
0: ਭੈਣ ਪੱਛੋਂ ਦੀਆਂ ਕਣੀਆਂ, ਪੋਹ ਦਾ ਮਹੀਨਾ, ਬਲਕਾਰ ਸਿੱਧੂ।
3: ਇਹ ਬਲਕਾਰ, ਮੈਨੂੰ ਸਿੰਗਰ ਯਾਦ ਨੀ ਆ ਰਿਹਾ, ਮੈਨੂੰ ਗਾਣਾ ਯਾਦ ਆ ਰਿਹਾ,
0: ਪੱਛਮ ਵੱਲ ਤੋਂ ਆ ਗਈ ਹਨੇਰੀ।
3: ਸਦੀਕ ਤਾਂ ਨੀ ਇਹ, ਭੈਣ ਪਿੱਛੋਂ ਦੀਆਂ ਕਣੀਆਂ ਤੇ ਪੋਹਦਾ ਮੈਂ।
0: ਹਾਂ ਸਦੀਕ ਸਾਹਿਬ ਆ, ਸਦੀਕ ਸਾਹਿਬ ਖਿੱਚ ਲੈ ਵੈਰੀਆ। ਰੇਡੀਓ ਬੰਦ ਕਰ ਦੋ ਜੀ ਪਲੀਜ਼।
4: ਹਾਂਜੀ ਸਤਿ ਸ੍ਰੀ ਅਕਾਲ ਬਾਈ ਮਨਦੀਪ, ਕੀ ਹਾਲ ਹੈ?
0: ਬਹੁਤ ਵਧੀਆ ਬਾਈ ਜੀ, ਤੁਸੀਂ ਦੱਸੋ।
4: ਅਸਲੀ ਤਾਂ ਬਾਈ ਇਹ ਸੂਟ ਕੇਸ ਹੈ।
0: ਸੂਟ ਕੇਸ? ਅੱਛਾ,
4: ਸੂਟ ਪਾਉਣ ਵਾਲਾ, ਸੂਟ ਪਾਉਣ ਵਾਲਾ ਜਿਹੜਾ ਆਪਾਂ ਕੱਪੜੇ ਪਾਉਣ ਵਾਲਾ, ਬਸ ਇਹਨੂੰ ਕੇਸ।
0: ਫੇਰ ਇੰਗਲਿਸ਼ ਹੀ ਆ ਗਈ ਨਾ?
4: ਨਹੀਂ ਅਸਲੀ ਅਸਲੀ ਪੰਜਾਬੀ ਦਾ ਸੂਟ ਕੇਸ ਹੈ
0: ਤੇ ਕੇਸ
4: ਅਟੈਚੀ ਅਟੈਚੀ ਇੰਗਲਿਸ਼ ਦਾ ਆ ਗਿਆ।
0: ਅੱਛਾ ਜੀ, ਪਤਾ ਨੀ ਤੁਸੀਂ ਕਹਿੰਦੇ ਹੋ ਤਾਂ ਮੈਂ ਤਾਂ ਮੰਨ ਲੈਣਾ, ਪਰ ਸਾਡੇ ਸਰੋਤਾਂ ਨੂੰ ਵੱਧ ਪਤਾ ਹੋਊਗਾ। ਸੂਟ ਕੇਸ
4: ਟਰੰਕ ਹੋਰ ਆ ਇਹ ਸੂਟ ਕੇਸ।
0: ਚਲੋ ਇਹ ਮੰਨ ਲੈਂਦੇ ਹਾਂ, ਤੁਹਾਡੀ ਮੰਨ ਲੈਂਦੇ ਹਾਂ ਜੀ, ਸਾਡਾ ਕੀ ਆ?
4: ਸੰਦੂਖੜੀ ਹਾਂਜੀ, ਬੜਾ ਸੰਦੂਖ, ਬੋਕਸ ਵੀ ਆਪਣਾ, ਟਰੰਕ ਵੀ ਅੰਗਰੇਜ਼ੀ ਦਾ ਤੇ ਬੋਕਸ ਵੀ ਅੰਗਰੇਜ਼ੀ ਦਾ ਜੀ।
0: ਹੁਣ ਕੀ ਕਹਿਤਾ ਤੁਸੀਂ, ਸੰਦੂਖੜੀ?
4: ਹਾਂ ਸੰਦੂਖੜੀ ਤੇ ਸੰਦੂਖ, ਬਸ ਇਹੀ ਨੇ ਯਾਰ, ਮਾਨ ਸਾਹਿਬ ਦੱਸਣ ਗਏ।
0: ਚਲੋ ਠੀਕ ਆ ਜੀ,
4: ਸੰਦੂਖੜੀ ਤੇ ਸੰਦੂਖ,
0: ਠੀਕ ਠੀਕ,
4: ਬੜਾ ਸੰਦੂਕ, ਛੋਟੀ ਸੰਦੂਖੜੀ, ਸੂਟਕੇਸ ਵੀ ਅੰਗਰੇਜ਼ੀ ਆ, ਟਰੰਕ ਵੀ ਅੰਗਰੇਜ਼ੀ ਆ।
0: ਠੀਕ ਹੈ ਜੀ, ਠੀਕ ਹੈ, ਸੂਟਕੇਸ ਵੀ ਅੰਗਰੇਜ਼ੀ ਹੈ। ਥੈਂਕ ਯੂ, ਬੜੀ ਮਿਹਰਬਾਨੀ। ਇਕਬਾਲ ਧਾਲੀਵਾਲ ਜੀ ਵੈਲਕਮ ਤੁਹਾਡਾ। ਸੁੱਖ ਸਿੱਧੂ ਜੀ ਹੈਪੀ ਫਰਾਈਡੇ ਦਾ ਮੈਸੇਜ ਭੇਜ ਰਹੇ ਨੇ, ਹੈਪੀ ਫਰਾਈਡੇ, ਬਹੁਤ ਮਿਹਰਬਾਨੀ ਸਾਰਿਆਂ ਦਾ ਜੀ, ਧੰਨਵਾਦ ਆ ਜਿਹੜੇ ਟਿਕਟੋਕ ਦੇ ਉੱਤੇ ਜੁੜੇ ਹੋਏ ਹੋ ਤੁਸੀਂ, ਔਰ ਟਿਕਟੋਕ ਦੇ ਲਾਈਵ ਨੂੰ ਪਲੀਜ਼ ਸ਼ੇਅਰ ਜ਼ਰੂਰ ਕਰ ਦਿਉ ਤਾਂ ਕਿ ਵੱਧ ਤੋਂ ਵੱਧ ਸਾਡੇ ਜਿਹੜੇ ਫੈਮਿਲੀ ਦੇ ਮੈਂਬਰ ਨੇ ਉਹਨਾਂ ਦੇ ਵਿੱਚ ਵਾਧਾ ਹੋ ਸਕੇ, ਅਤੇ ਤੁਹਾਡਾ ਬੜਾ ਧੰਨਵਾਦ ਹੋਊਗਾ। ਬਹੁਤ ਸਾਰੇ ਤੁਹਾਡੇ ਵੱਲੋਂ ਭੇਜੇ ਜਾ ਰਹੇ ਤੋਹਫਿਆਂ ਦਾ ਅਸੀਂ ਸਤਿਕਾਰ ਕਰਦੇ ਹਾਂ। ਸਟੂਡੀਓ ਨੰਬਰ 204-780-8182, 204-780-8182 ਦੇ ਉੱਤੇ ਗੱਲਬਾਤ ਹੋਣੀ ਆ।

0: ਸੋ ਦੋਸਤੋ ਪ੍ਰੋਗਰਾਮ ਦੇ ਚੱਲਦੇ ਤੁਹਾਨੂੰ ਮੈਡੀਕੇਅਰ ਕਲੀਨਿਕ ਦਾ ਜ਼ਰੂਰ ਮੈਸੇਜ ਦੇ ਦਈਏ ਕਿਉਂਕਿ ਇਹ ਮੈਸੇਜ ਤੁਹਾਡੇ ਕਈ ਵਾਰੀ ਜ਼ਿੰਦਗੀ ਦੇ ਵਿੱਚ ਕੰਮ ਆਵੇਗਾ ਕਿਉਂਕਿ ਡਾਕਟਰ ਸੰਦੀਪ ਥਿੰਦ ਜੀ ਤੁਹਾਨੂੰ ਹੈਲਪ ਕਰਨਗੇ ਜੇਕਰ ਕਦੇ ਵੀ ਤੁਹਾਨੂੰ ਕੋਈ ਦੁੱਖ ਤਕਲੀਫ ਹੋਵੇ ਸਿਹਤ ਦਾ ਕੋਈ ਰੋਗ ਹੋਵੇ ਤੁਸੀਂ ਕਿਸੇ ਫਲੂ ਦੇ ਸ਼ਿਕਾਰ ਹੋ ਚੁੱਕੇ ਹੋ ਤਾਂ ਮੈਡੀਕੇਅਰ ਕਲੀਨਿਕ ਦੇ ਡਾਕਟਰ ਥਿੰਦ ਸਾਹਿਬ ਨੂੰ ਜਾ ਕੇ ਮਿਲੋ ਔਰ ਇਹਨਾਂ ਦੇ ਨਾਲ ਗੱਲਬਾਤ ਕਰੋ ਅਤੇ ਤੁਸੀਂ ਚੰਗੀ ਦਵਾਈ ਬੂਟੀ ਔਰ ਘੱਟ ਦਵਾਈ ਬੂਟੀ ਦੇ ਨਾਲ ਬਹੁਤ ਜਲਦੀ ਠੀਕ ਹੋ ਸਕਦੇ ਹੋ 1287 ਜੈਫਰਸਨ ਐਵਨਿਊ ਫੋਨ ਨੰਬਰ 204-414-1149 204-414-1149 'ਤੇ ਸੰਪਰਕ ਕਰ ਸਕਦੇ ਹੋ ਅਤੇ ਘਰ ਦੀਆਂ ਜੇ ਤੁਸੀਂ ਲਾਈਟਾਂ ਚੇਂਜ ਕਰਨੀਆਂ ਚਾਹੁੰਦੇ ਹੋ ਆਪਣੇ ਘਰ ਦੀਆਂ ਸਾਰੀਆਂ ਲਾਈਟਸ ਚੇਂਜ ਕਰਨੀਆਂ ਹੋਣ ਅਤੇ ਚਾਹੇ ਇੱਕ ਦੋ ਕਰਨੀਆਂ ਹੋਣ ਤੁਹਾਨੂੰ ਫਿਰ ਵੀ ਹੋਲਸੇਲ ਰੇਟ ਦੇ ਉੱਤੇ ਹੀ ਲਾਈਟਸ ਮਿਲਣਗੀਆਂ ਢਿੱਲੋਂ ਲਾਈਟਿੰਗ ਵਾਲਿਆਂ ਕੋਲੋਂ 955 ਸੇਂਟ ਜੇਮ ਸਟਰੀਟ 'ਤੇ ਜਾ ਕੇ ਇਹਨਾਂ ਦੇ ਨਾਲ ਗੱਲਬਾਤ ਕਰੋ ਔਰ ਆਪਣੇ ਘਰ ਦੀਆਂ ਲਾਈਟਾਂ ਲੈ ਕੇ ਆਓ ਹਰ ਪ੍ਰਕਾਰ ਦੀ ਲਾਈਟ ਇਹਨਾਂ ਕੋਲ ਹੁੰਦੀ ਆ ਚਾਹੇ ਉਹ ਆਊਟਡੋਰ ਲਾਈਟ ਹੋਵੇ ਚਾਹੇ ਇਨਡੋਰ ਲਾਈਟ ਹੋਵੇ LED ਲਾਈਟ ਹੋਵੇ ਪਿੱਲਰ ਲਾਈਟ ਹੋਵੇ ਅਤੇ ਹਰ ਤਰੀਕੇ ਦੀ ਲਾਈਟ ਤੁਸੀਂ ਢਿੱਲੋਂ ਲਾਈਟਿੰਗ ਵਾਲਿਆਂ ਕੋਲੋਂ ਲਿਆਓ 955 ਸੇਂਟ ਜੇਮ ਸਟਰੀਟ ਫੋਨ ਨੰਬਰ 204-219-5540 ਦੇ ਉੱਤੇ ਸੰਪਰਕ ਕਰ ਸਕਦੇ ਹੋ ਅਤੇ ਘਰ ਦੀ ਮੋਰਗੇਜ ਰਿਨਿਊਅਲ ਦੀ ਚਿੱਠੀ ਆ ਗਈ ਆ ਅਤੇ ਇੱਕ ਵਾਰੀ ਤੁਸੀਂ ਰਾਜ ਮੁੱਦਰ ਜੀ ਨੂੰ ਸੰਪਰਕ ਕਰ ਲਓ ਕਿਉਂਕਿ ਘੱਟ ਇੰਟਰਸਟ ਰੇਟ ਦੇ ਨਾਲ ਅਤੇ ਵਧੀਆ ਪੇਮੈਂਟ ਪਲੈਨਸ ਦੇ ਨਾਲ ਰਾਜ ਮੁੱਦਰ ਜੀ ਤੁਹਾਡੇ ਘਰ ਦੀ ਮੋਰਗੇਜ ਨੂੰ ਰੀਨਿਊ ਕਰਵਾ ਕੇ ਦੇਣਗੇ ਜੇਕਰ ਤੁਸੀਂ ਕੋਈ ਨਵਾਂ ਘਰ ਲੈਣ ਦੀ ਸਕੀਮ ਕਰ ਰਹੇ ਹੋ ਇੱਕ ਵਾਰੀ ਇਹਨਾਂ ਦੇ ਕੋਲੋਂ ਪ੍ਰੀ ਕੁਆਲੀਫਿਕੇਸ਼ਨ ਚੈੱਕ ਕਰਵਾ ਲਓ ਆਪਣੀ ਵੀ ਤੁਸੀਂ ਕਿੱਥੋਂ ਤੱਕ ਦਾ ਘਰ ਲੈ ਸਕਦੇ ਹੋ ਬਾਅਦ ਦੇ ਵਿੱਚ ਐਵੇਂ ਬੰਦਾ ਔਖਾ ਹੁੰਦਾ ਗਾ ਉੱਧਰੋਂ ਘਰ ਦੀ ਕਮਿਟਮੈਂਟ ਹੋ ਜਾਂਦੀ ਹੈ ਅਤੇ ਮੋਰਗੇਜ ਦਾ ਚੱਕਰ ਪੈ ਸਕਦਾ ਗਾ ਰਾਜ ਮੁੱਦਰ ਜੀ ਦੀ ਸਹੀ ਸਲਾਹ ਤੁਸੀਂ ਲੈ ਸਕਦੇ ਹੋ ਕਿਉਂਕਿ ਬੜਾ ਲੰਬਾ ਇਹਨਾਂ ਨੂੰ ਐਕਸਪੀਰੀਅੰਸ ਹੈਗਾ ਇਸ ਫੀਲਡ ਦੇ ਵਿੱਚ ਅਤੇ ਜੇ ਤੁਸੀਂ ਕੋਈ ਘਰ ਲੱਭ ਰਹੇ ਹੋ ਨਵਾਂ ਪੁਰਾਣਾ ਤਾਂ ਤੁਹਾਨੂੰ ਇਹਨਾਂ ਦੀ ਵਾਈਫ ਰੁਪਿੰਦਰ ਮੁੱਦਰ ਜੀ ਵੀ ਹੈਲਪ ਕਰ ਦੇਣਗੇ ਸੋ ਨੰਬਰ ਰਾਜ ਮੁੱਦਰ ਜੀ ਦਾ 204-963-94 ਕਿਹਾ ਸੀ ਔਰ ਰੁਪਿੰਦਰ ਮੁੱਦਰ ਜੀ ਦਾ 204-298-94 ਕਿਹਾ ਸੀ 298-94 ਦੇ ਉੱਤੇ ਤੁਹਾਡਾ ਸੰਪਰਕ ਹੋਵੇਗਾ ਔਰ ਜੇ ਤੁਸੀਂ ਆਪਣੇ ਘਰ ਦੀ ਕਾਰਪੇਟ ਫਲੋਰ ਹਾਰਡਵੁੱਡ ਫਲੋਰ ਲੈਮੀਨੇਟ ਫਲੋਰ ਚੇਂਜ ਕਰਨਾ ਚਾਹੁੰਦੇ ਹੋ ਇੱਕ ਸਪੈਸ਼ਲ ਆਫਰ ਆ ਮੈਨੂਫੈਕਚਰਰ ਕਾਰਪੇਟ ਐਂਡ ਫਲੋਰਿੰਗ ਵਾਲੇ ਕਹਿੰਦੇ ਵੀ ਤੁਸੀਂ 1069 ਨੋਟੇ ਡੈਮ ਐਵਨਿਊ 'ਤੇ ਆਓ ਜੇਕਰ ਤੁਹਾਡੇ ਘਰ ਦੀ ਫਲੋਰਿੰਗ ਫਲੱਡ ਆਉਣ ਕਰਕੇ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਆਉਣ ਕਰਕੇ ਖਰਾਬ ਹੋ ਗਈ ਆ ਅਤੇ ਕੋਈ ਗੱਲ ਨਹੀਂ ਕਹਿੰਦੇ ਅਸੀਂ ਟੂ ਦੀ ਕੋਸਟ ਤੁਹਾਨੂੰ ਫਲੋਰਿੰਗ ਦੇ ਦਾਂਗੇ ਕੁਝ ਸਿਲੈਕਟਡ ਮਾਡਲਸ ਹੈਗੇ ਨੇ ਜਿਹੜੇ ਕਿ 50% ਆਫ ਦੇ ਉੱਤੇ ਤੁਹਾਨੂੰ ਮਿਲ ਸਕਦੇ ਆ ਅਤੇ ਤੁਹਾਡੇ ਘਰ ਦੀ ਫਲੋਰ ਵੀ ਚੇਂਜ ਹੋ ਸਕਦੀ ਆ ਪਰ ਕਹਿੰਦੇ ਸ਼ਰਤ ਇਹ ਆ ਵੀ ਜੇ ਤੁਹਾਡੇ ਘਰ ਦੀ ਫਲੋਰ ਪਿੱਛੇ ਜੇ ਆਏ ਹੋਏ ਜਿਹੜਾ ਬਹੁਤ ਸਾਰਾ ਮੀਂਹ ਸੀਗਾ ਉਸਦੇ ਕਾਰਨ ਬੇਸਮੈਂਟਾਂ ਦੇ ਵਿੱਚ ਪਾਣੀ ਆਇਆ ਸੀਗਾ ਅਤੇ ਉਹਦੇ ਕਰਕੇ ਡੈਮੇਜ ਹੋਈ ਤਾਂ ਮੈਨੂਫੈਕਚਰਰ ਕਾਰਪੇਟ ਐਂਡ ਫਲੋਰਿੰਗ ਵਾਲਿਆਂ ਕੋਲੋਂ ਤੁਸੀਂ ਵੈਸੇ ਵੀ ਹੋਲਸੇਲ ਰੇਟ ਦੇ ਉੱਤੇ ਫਲੋਰਿੰਗ ਲੈ ਸਕਦੇ ਹੋ ਸੈਮ ਪੰਧੇਰ ਜੀ ਦਾ ਨੰਬਰ ਨੋਟ ਕਰ ਲਓ 204-229-2028 204-229-2028 ਦੇ ਉੱਤੇ ਸੰਪਰਕ ਕਰ ਲਿਓ ਅਤੇ ਗੱਡੀਆਂ ਦੀ ਕੋਈ ਮੇਜਰ ਮਾਈਨਰ ਰਿਪੇਅਰ ਕਰਵਾਉਣੀ ਹੋਵੇ ਤਾਂ ਤੁਸੀਂ ਦਰਸ਼ਨ ਆਟੋ ਵਾਲਿਆਂ ਕੋਲ ਜਾਣਾ 352 ਪਾਪੂਲਰ ਐਵਨਿਊ ਦੇ ਉੱਤੇ ਅਤੇ ਦਰਸ਼ਨ ਗੈਲੀ ਜੀ ਦਾ ਫੋਨ ਨੰਬਰ 204-416-0030 204-416-0030 ਦੇ ਉੱਤੇ ਸੰਪਰਕ ਕਰ ਸਕਦੇ ਹੋ ਗੱਡੀ ਦੀ ਸੇਫਟੀ ਕਰਵਾਉਣੀ ਹੋਵੇ ਬ੍ਰੇਕ ਚੇਂਜ ਆਇਲ ਚੇਂਜ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਕੰਮ ਕਰਵਾਉਣਾ ਹੋਵੇ ਤਾਂ ਆਪਣੀ ਗੱਡੀ ਦੇ ਦਰਸ਼ਨ ਆਟੋ ਦੇ ਦਰਸ਼ਨ ਗੈਲੀ ਜੀ ਨੂੰ ਕਰਵਾਉਣੇ ਆ 352 ਪਾਪੂਲਰ ਐਵਨਿਊ ਦੇ ਉੱਤੇ ਜਾ ਕੇ ਅਗਲਾ ਗਾਣਾ ਲੈ ਕੇ ਆਉਣੇ ਆ ਸਾਰਿਆਂ ਦਾ ਵੈਲਕਮ ਆਖਦੇ ਆ ਰੈਲਟਰ ਜਸ ਕੰਗ ਜੀ ਜੱਟ ਜੇਮਸ ਬੌਂਡ ਵਾਲੇ ਕਹਿੰਦੇ ਇੱਕ ਵਾਰੀ ਲੰਘਿਆ ਵੇਲਾ ਕੁਲਦੀਪ ਮਾਨਕ ਦਾ ਗਾਣਾ ਲਾਓ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਣਾ ਨਹੀਂ ਆਲੀਆ ਜੀ ਵੈਲਕਮ ਤੁਹਾਡਾ ਤੁਸੀਂ ਪਲੀਜ਼ ਸਾਡੇ ਲਾਈਵ ਨੂੰ ਜ਼ਰੂਰ ਸਾਂਝਾ ਕਰ ਦਿਓ ਸ਼ੇਅਰ ਕਰ ਦਿਓ ਸੁਖਜੀਤ ਜੀ ਹੈਪੀ ਫਰਾਈਡੇ ਗੁਰਜੀਤ ਸਿੰਘ ਚੰਨਾ ਜੀ ਸਤਿ ਸ਼੍ਰੀ ਅਕਾਲ ਬਹੁਤ ਮਿਹਰਬਾਨੀ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਆ ਪਲੀਜ਼ ਜਿਹੜਾ ਆਪਣਾ ਲਾਈਵ ਆ ਇਸ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਟਿਕਟੋਕ ਦੇ ਉੱਤੇ ਔਰ ਇਸ ਤੋਂ ਬਿਨਾਂ ਬਹੁਤ ਸਾਰੇ ਤੁਹਾਡੇ ਮੈਂ ਤਾਂ ਹੁਣ ਨਿਗਾਹ ਮਾਰੀ ਆ 4000 ਦੇ ਕਰੀਬ ਤੁਸੀਂ ਆਪਣੇ ਵੱਲੋਂ ਹਰਟ ਭੇਜੇ ਹੋਏ ਆ ਆਪਣਾ ਸਮਾਂ ਕੱਢ ਕੇ ਲਾਈਵ ਨੂੰ ਦੇਖ ਵੀ ਰਹੇ ਹੋ ਪਸੰਦ ਕਰ ਰਹੇ ਹੋ ਔਰ ਆਪਣੀ ਨਿਸ਼ਾਨੀ ਵੀ ਦੇ ਰਹੇ ਹੋ ਵੀ ਦੇਖ ਲਓ ਵੀ ਇਹ ਜਿਹੜੇ ਹਰਟ ਆ ਇਹ ਅਸੀਂ ਤਾਂ ਹੀ ਭੇਜ ਰਹੇ ਹਾਂ ਜੇ ਸਾਨੂੰ ਪ੍ਰੋਗਰਾਮ ਚੰਗਾ ਲੱਗ ਰਿਹਾ ਗਾ ਅਤੇ ਸਮਾਂ ਕੱਢ ਕੇ ਤੁਸੀਂ ਪ੍ਰੋਗਰਾਮ ਨੂੰ ਦੇਖ ਵੀ ਰਹੇ ਹੋ ਸੋਨਾ 'ਤੇ ਇੱਕ ਅੱਢ ਗੱਲ ਆ ਅਤੇ ਤੁਸੀਂ ਦੇਖ ਰਹੇ ਹੋ ਇਸ ਗੱਲ ਦੇ ਲਈ ਵੀ ਤੁਹਾਡਾ ਧੰਨਵਾਦ ਆ ਲਾਈਵ ਨੂੰ ਸ਼ੇਅਰ ਕਰਨ ਦੇ ਲਈ ਜੱਟ ਜੇਮਸ ਬੌਂਡ ਤੁਹਾਡਾ ਧੰਨਵਾਦ ਆ ਖਾਨ ਕੈਨੇਡਾ ਜੀ ਵੈਲਕਮ ਤੁਹਾਡਾ ਫਰਮਾਇਸ਼ ਸੁਣਦੇ ਆ ਕਿਹੜੇ ਗਾਣੇ ਦੀ ਆ ਜੀ ਕਾਲਰ ਜੀ ਤੁਸੀਂ ਆਉਂਦੇ ਰਹੋ
1: ਮਨਦੀਪ ਬਾਈ ਜੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਗੁਰਮੁਖ ਚਾਚਾ ਜੀ ਕੀ ਹਾਲ ਨੇ
1: ਮਨਦੀਪ ਬਾਈ ਜੀ
0: ਹਾਂਜੀ
1: ਆ ਗਏ ਤੇ ਗੁਰਮੁਖ ਸਿੰਘ ਦਾ ਮਨ ਤਨ ਰੂਹ ਚੜ੍ਹ ਕੇ ਹੋ ਗਈ
0: ਵੈਰੀ ਗੁੱਡ ਥੈਂਕ ਯੂ ਜੀ ਥੈਂਕ ਯੂ
1: ਤੇ ਇੱਕ ਵਾਰ ਤੁਹਾਡੀ ਵਾਇਸ ਸੁਣਨ ਨੂੰ ਮਿਲਦੀ ਹੈ
0: ਜੀ
1: ਰੱਬ ਦਾ ਲੱਖ ਲੱਖ ਸ਼ੁਕਰ ਹੈ
0: ਥੈਂਕ ਯੂ ਤੁਹਾਡਾ ਜੀ ਥੈਂਕ ਯੂ ਤੁਹਾਡਾ
1: ਥੈਂਕ ਯੂ ਜੀ ਅੱਜ ਮੈਂ ਇੱਕ ਨਵੀਂ ਫੈਮਿਲੀ ਜੋੜਤੀ ਰੇਡੀਓ ਧਮਾਲ ਦੇ ਨਾਲ
0: ਅੱਛਾ ਜੀ
1: ਉਹ ਮੇਰੇ ਹੋਮ ਕੇਅਰ ਵਰਕਰ ਆਏ ਸੀ ਪੰਜਾਬੀ ਲੇਡੀ ਸੀ ਅਗਰ ਤੁਹਾਨੂੰ ਪਤਾ ਜੀ ਪੰਜਾਬੀ ਇੱਕ ਰੇਡੀਓ ਤੁਮਾ ਰੇਡੀਓ ਵਿਧੀ ਪੈਕ ਚ ਹੈਗਾ
0: ਹਾਂਜੀ
1: ਨਹੀਂ ਜੀ ਸਾਨੂੰ ਤਾਂ ਪਤਾ ਨੀ ਵੀਰ ਜੀ
0: ਹਾਂਜੀ
1: ਉਹਨਾਂ ਨੂੰ ਮੈਂ ਸਾਰਾ ਐਕਸਪਲੇਨ ਕੀਤਾ ਹੁਣ ਅਸੀਂ ਲਾਇਆ ਕਰਾਂਗੇ
0: ਵੈਰੀ ਗੁੱਡ ਥੈਂਕ ਯੂ
1: ਮੈਂ ਦੱਸਿਆ ਸਵੇਰੇ ਪਾਠ ਵੀ ਦੱਸਿਆ ਤੇ ਆਫਟਰਨੂਨ ਵੀ ਦੱਸਿਆ ਤੇ ਕਹਿੰਦੇ ਅਸੀਂ ਲਾਇਆ ਕਰਾਂਗੇ ਜੀ।
0: ਓਕੇ, ਥੈਂਕ ਯੂ ਗੁਰਮੁਖ ਚਾਚਾ ਜੀ, ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਆਪਣੀ ਫੈਮਿਲੀ ਦੇ ਵਿੱਚ ਇੱਕ ਹੋਰ ਪਰਿਵਾਰ ਨੂੰ ਸ਼ਾਮਿਲ ਕਰਨ ਦੇ ਲਈ।
1: ਇੱਕ ਪਰਿਵਾਰ ਹੋਰ ਜੁੜ ਗਿਆ ਜੀ, ਤਾਂ ਹੁਣ ਉਹਨਾਂ ਨੂੰ ਮੈਂ ਕਿਹਾ ਸੀ ਗਾਂਹ ਵੀ ਦੱਸਿਓ।
0: ਹਾਂਜੀ
1: ਹਾਂਜੀ ਹਾਂਜੀ, ਤੇ ਆਪਣਾ ਜੀ ਬਸ ਮੈਂ ਹੁਣੇ 5 ਕੁ ਮਿੰਟ ਬਲੀ ਹੋ ਗਿਆ ਸੀਗਾ, ਤੇ ਮੈਂ ਕਿਹਾ ਭਾਈ ਸਾਹਿਬ ਦੇ ਪ੍ਰੋਗਰਾਮ ਚ ਹਾਜ਼ਰ ਲਾ ਲਈਏ, ਵਨ ਆਫ ਦਾ ਬੈਸਟ ਪ੍ਰੋਗਰਾਮ ਇਨ ਵਿਨੀਪੈਗ।
0: ਥੈਂਕ ਯੂ
1: ਸਰ, ਗੋਡ ਬਲੈਸ ਆਲ ਐਂਡ ਹੈਵ ਅ ਬਿਊਟੀਫੁਲ ਵੀਕਐਂਡ।
0: ਸ਼ੁਕਰੀਆ ਜੀ, ਤੁਹਾਨੂੰ ਵੀ
1: ਇਸ ਆਪਣਾ ਕਾਕਾ ਮੈਂ ਤੁਹਾਡਾ ਪਿੱਛੇ ਲਾਸਟ ਵੀਕ ਦੇਖਿਆ ਸੀ ਯਾਰ ਸਟੋਰੀ ਚ, ਉਹਦੀ ਵੀਡੀਓ ਤੁਸੀਂ ਪਾਈ, ਹੁਣ ਤਾਂ ਸੁੱਕਣਾ ਮੇਰਾ ਖਿਆਲ 3 ਸਾਲ ਕੰਪਲੀਟ ਹੋ ਗਏ, ਚੌਥਾ ਲੱਗ ਗਿਆ ਲੱਗਦਾ।
0: ਹਾਂਜੀ, ਚੌਥਾ ਲੱਗਿਆ ਹੋਇਆ ਜੀ।
1: ਵਾਹਗੁਰੂ ਪਰਮਾਤਮਾ ਲੰਮੀ ਉਮਰ ਕਰੇ, ਤੰਦਰੁਸਤੀ ਬੱਚੇ ਬੱਚਿਆਂ ਨੂੰ ਐਂਡ ਸਾਰਿਆਂ ਨੂੰ
0: ਜੀ। ਤੁਹਾਨੂੰ ਵੀ ਬਹੁਤ ਮਿਹਰਬਾਨੀ,
1: ਥੈਂਕ ਯੂ, ਗੋਡ ਬਲੈਸ,
0: ਗੋਡ ਬਲੈਸ ਯੂ।
1: ਓਕੇ ਸਰ, ਬਾਏ ਬਾਏ,
0: ਥੈਂਕ ਯੂ ਜੀ। ਸੋ ਬਹੁਤ ਮਿਹਰਬਾਨੀ, ਐਜ਼ ਆਈ ਸੈਡ ਜੱਟ ਜੇਮਸ ਬੌਂਡ ਔਰ ਪ੍ਰੀਤ ਬਾਈ ਜੀ ਸਤਿ ਸ਼੍ਰੀ ਅਕਾਲ ਦਾ ਮੈਸੇਜ ਭੇਜ ਰਹੇ ਨੇ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਤੁਹਾਡਾ ਸਾਰਿਆਂ ਦਾ। ਕਿੰਗਰਾ ਸਾਹਿਬ ਹੈਪੀ ਫਰਾਈਡੇ ਕਹਿੰਦੇ, ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ। ਕੁਲਦੀਪ ਮਾਨਕ ਸਾਹਿਬ ਦਾ ਗਾਣਾ ਸੁਣਨਾ ਚਾਹੁੰਦੇ ਹੋ, ਉਹ ਵੀ ਮੈਂ ਲੱਭ ਕੇ ਰੱਖ ਦਾਂਗਾ। ਔਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਂਦੇ ਹਾਂ। ਘਰ ਬਾਏ ਕਰਨਾ ਹੋਵੇ ਪੂਰੀ ਵਧੀਆ ਸਲਾਹ ਦੇ ਨਾਲ ਅਤੇ ਬੌਬੀ ਸਿੰਘ ਜੀ ਤੋਂ ਬਾਏ ਕਰ ਸਕਦੇ ਹੋ। ਅਤੇ ਇੱਕ ਅੱਜ ਤੁਹਾਨੂੰ ਹੋਰ ਕਮਰਸ਼ੀਅਲ ਸੁਣਾਉਣੇ ਆ, ਨੂਰਾ ਫਾਈਨੈਂਸ਼ੀਅਲ ਦਾ। ਆਹ ਵੀ ਕਮਰਸ਼ੀਅਲ ਸੁਣੋ ਜੇਕਰ ਤੁਸੀਂ ਕੋਈ ਇਨਵੈਸਟਮੈਂਟ ਪਲੈਨਿੰਗ ਕੋਈ ਕਰਨਾ ਚਾਹੁੰਦੇ ਹੋ, ਰਿਟਾਇਰਮੈਂਟ ਪਲੈਨਿੰਗ, ਤੇ ਇੱਕ ਵਾਰੀ ਨੂਰਾ ਫਾਈਨੈਂਸ਼ੀਅਲ ਦਾ ਮੈਸੇਜ ਸੁਣਿਓ।
2: ਫਾਈਨੈਂਸ਼ੀਅਲ ਸਕਸੈਸ ਪਲੈਨਿੰਗ ਨਾਲ ਆਉਂਦਾ ਹੈ, ਨਾ ਕਿ ਸਿਰਫ ਕਿਸਮਤ ਨਾਲ। ਦਲਜੀਤ ਕੈਂਥ ਨੂਰਾ ਫਾਈਨੈਂਸ਼ੀਅਲ ਤੋਂ ਤੁਹਾਨੂੰ ਗਾਈਡ ਕਰਦੇ ਨੇ ਰਿਟਾਇਰਮੈਂਟ, ਇਨਵੈਸਟਮੈਂਟਸ ਤੇ ਟੈਕਸ ਪਲੈਨਿੰਗ ਵਿੱਚ ਸਿੰਪਲ, ਕਲੀਅਰ ਤੇ ਰਿਜ਼ਲਟ ਓਰੀਐਂਟਿਡ ਅਪਰੋਚ ਨਾਲ। ਬੁੱਕ ਕਰੋ ਆਪਣੀ ਕੰਸਲਟੇਸ਼ਨ ਅੱਜ ਹੀ। ਕਾਲ 204-979-0786। ਨੂਰਾ ਫਾਈਨੈਂਸ਼ੀਅਲ, ਫਿਊਚਰ ਨੂੰ ਸਿਕਿਓਰ ਕਰੋ ਅੱਜ ਤੋਂ।
3: ਕੀ ਤੁਹਾਡਾ ਵੀ ਇੱਕ ਸੁਪਨਾ ਹੈ ਕਿ ਆਪਣਾ ਘਰ ਹੋਵੇ? ਤਾਂ ਇੱਕੋ ਇੱਕ ਨਾਮ ਯਾਦ ਰੱਖਿਓ, ਵੈਂਚੂਰਾ ਕਸਟਮ ਹੋਮਸ ਤੇ ਵਿਨਮੈਕਸ ਰੀਅਲ ਇਸਟੇਟ ਦੇ ਬੌਬੀ ਸਿੰਘ ਜੀ ਦਾ। ਇਹਨਾਂ ਕੋਲ ਹੈ 15 ਸਾਲ ਤੋਂ ਵੀ ਜ਼ਿਆਦਾ ਦਾ ਤਜਰਬਾ। ਵੈਸਟ ਸੇਂਟ ਪੌਲ, ਹਾਈਲੈਂਡ ਪੁਆਇੰਟ, ਰਿਵਰ ਸਪ੍ਰਿੰਗ ਜਾਂ ਸ਼ਹਿਰ ਦੇ ਕਿਸੇ ਵੀ ਏਰੀਆ ਵਿੱਚ ਇਹਨਾਂ ਦੀ ਮਦਦ ਨਾਲ ਆਪਣੇ ਕਸਟਮ ਤੇ ਮਾਡਰਨ ਹੋਮ ਬਣਾਓ। ਬੌਬੀ ਸਿੰਘ ਹੋਰਾਂ ਕੋਲ ਇਸ ਸਮੇਂ ਨਵੇਂ ਘਰਾਂ ਦੀਆਂ ਬਹੁਤ ਸਾਰੀਆਂ ਪ੍ਰਮੋਸ਼ਨਸ ਹਨ। ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ, ਕਾਲ ਬੌਬੀ ਸਿੰਘ 204-510-9485, 204-510-9485।
4: ਬਈ ਸਾਡਾ ਬਾਪੂ ਮੱਖਣ ਸੋ ਕਹਿੰਦਾ ਹੁੰਦਾ ਸੀ, ਬਈ ਮਾੜੇ ਹੱਥ ਲੱਗੀ ਚੀਜ਼ ਬਹੁਤੇ ਦਿਨ ਨਹੀਂ ਕੱਢਦੀ। ਸੋ ਬਈ ਜੇ ਗੱਡੀ ਜਾਨ ਨਾ ਰੱਖੀ ਹੈ ਤਾਂ ਫਿਰ ਰਿਪੇਅਰ ਵੀ ਤਾਂ ਚੰਗੇ ਥਾਂ ਹੋਣੀ ਚਾਹੀਦੀ ਹੈ। ਆਪਣੇ ਆਟੋ ਵਰਕਸ ਵਾਲਿਆਂ ਨਾ ਹਰੇਕ ਮੇਕ ਤੇ ਮਾਡਲ ਦੀਆਂ ਕਾਰਾਂ ਦੀ ਤਸੱਲੀ ਬਖਸ਼ ਮਕੈਨੀਕਲ ਰਿਪੇਅਰ ਕਰਦੇ, ਆਇਲ ਚੇਂਜ, ਵੀਲ ਅਲਾਈਨਮੈਂਟ, ਟੈਕਸੀ ਲਿਮੋਜ਼ਿਨ ਦੀ ਸੇਫਟੀ ਕਰਦੇ। ਬਈ ਬਾਡੀ ਦਾ ਕੋਈ ਮਾੜਾ ਮੋਟਾ ਰਿਪੇਅਰ ਦਾ ਕੰਮ ਹੈ, ਡੈਂਟਿੰਗ ਪੇਂਟਿੰਗ ਦਾ, ਉਹ ਵੀ ਹੋ ਜੂ। ਜੇ ਵਿੰਡਸ਼ੀਲਡ ਰਿਪੇਅਰ ਕਰਾਉਣੀ ਹੈ ਜਾਂ ਫਿਰ ਕਰਾਉਣੀ ਹੈ ਰਿਪਲੇਸ, ਉਹ ਵੀ ਚੱਕ ਦੇਣਗੇ। ਹਾਂ, ਨਾਲੇ ਜੇ ਹੋਰ ਗੱਡੀ ਲੈਣ ਦਾ ਵਿਚਾਰ ਹੈ ਪਰ ਯੂਜ਼ਡ ਕਾਰਾਂ ਵੀ ਹੁੰਦੀਆਂ ਇਹਨਾਂ ਕੋਲੇ। ਬਈ ਜਾਣਾ ਕਿੱਥੇ? ਆਪਣੇ 306 ਸਟੈਨਲੀ ਸਟਰੀਟ ਵਿਨੀਪੈਗ। ਯਾਦ ਰੱਖਿਓ, ਸਿਕੰਦਰ ਨੂੰ ਫੋਨ ਕਰ ਲਿਓ, ਆਟੋ ਵਰਕਸ ਵਾਲੇ 204-942-4690। ਬਈ 204-942-4690।
5: ਸਰਦਾਰ ਜੀ, ਤੁਹਾਨੂੰ ਕੁਝ ਯਾਦ ਯੂਦ ਰਹਿੰਦਾ ਜਾਂ ਨਹੀਂ ਰਹਿੰਦਾ?
6: ਕੀ ਗੱਲ ਹੋ ਗਈ?
5: ਅੱਜ ਆਪਣੀ ਵੈਡਿੰਗ ਐਨਿਵਰਸਰੀ ਆ ਤੇ ਤੁਸੀਂ ਆ ਕਾਗਜ਼ ਚੱਕੀ ਆਉਂਦੇ ਹੋ, ਕੋਈ ਗਿਫਟ ਗੁਫਟ ਦੇਣ ਦਾ ਰਿਵਾਜ ਹੈਗਾ ਤੁਹਾਡੇ ਟੱਬਰ ਚ ਜਾਂ ਨਹੀਂ?
6: ਓ ਸਰਦਾਰ ਨੀ, ਕੋਈ ਅੱਜ ਮੈਂ ਮਿਲ ਕੇ ਆਇਆ ਰਾਜਮਾਨ ਫਾਈਨੈਂਸ਼ੀਅਲ ਦੇ ਰਾਜਮਾਨ ਹੋਰਾਂ ਨੂੰ। ਬਈ ਜਿਹੜੀਆਂ ਗੱਲਾਂ ਉਹਨਾਂ ਨੇ ਇੰਸ਼ੋਰੈਂਸ ਬਾਰੇ ਮੇਰੇ ਦਿਮਾਗ ਚ ਪਾਤੀਆਂ, ਮੈਨੂੰ ਲੱਗਦਾ ਕਿ ਇਹਦੇ ਤੋਂ ਵੱਡਾ ਗਿਫਟ ਹੋਰ ਹੋ ਹੀ ਨਹੀਂ ਸਕਦਾ ਐਨਿਵਰਸਰੀ ਤੇ ਕੋਈ।
5: ਜੀ ਹਾਂ, ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ ਜਾਂ ਬੱਚਿਆਂ ਦੀ ਪੜ੍ਹਾਈ ਲਈ ਜਾਂ ਆਪਣੇ ਸੁਖਦਾਇਕ ਰਿਟਾਇਰਮੈਂਟ ਲਈ ਫਾਈਨੈਂਸ਼ੀਅਲ ਪਲੈਨਿੰਗ ਕਰੋ, ਤੇ ਇਹਦੇ ਲਈ ਤੁਸੀਂ ਪਿਛਲੇ 30 ਸਾਲਾਂ ਦੇ ਤਜਰਬੇਕਾਰ ਫਾਈਨੈਂਸ਼ੀਅਲ ਪਲੈਨਰ ਰਾਜਮਾਨ ਨੂੰ ਕਾਲ ਕਰ ਸਕਦੇ ਹੋ 204-694-0731 ਜਾਂ ਤਰਨਮਾਨ ਨੂੰ ਕਾਲ ਕਰੋ 204-349-7011।
7: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਅਸਲੀ ਰੇਡੀਓ, ਰੇਡੀਓ ਧਮਾਲ।

92.7 FM CKJS ਰੇਡੀਓ ਧਮਾਲ ਦੇ ਨਾਲ ਜੁੜੇ ਹੋਏ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰ ਫਿਰ ਮੈਂ ਵੈਲਕਮ ਆਖਦਾ। ਟਿਕਟੋਕ ਦੇ ਉੱਤੇ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਨੂੰ ਮੈਂ ਇੱਕ ਵਾਰੀ ਸਤਿ ਸ਼੍ਰੀ ਅਕਾਲ ਆਖਦਾ, ਵੈਲਕਮ ਬੈਕ ਆਖਦਾਗਾ। ਔਰ ਸਪੈਸ਼ਲ ਟਿਕਟੋਕ ਦੇ ਉੱਤੇ ਫਰਮਾਇਸ਼ ਆਈ ਔਰ ਕਹਿੰਦੇ ਨੱਚੀ ਜੋ ਸਾਡੇ ਨਾਲ ਲਾਓ ਬਾਈ, ਅੱਜ ਫਰਾਈਡੇ ਵਾਲਾ ਸੌਂਗ ਆ। ਔਰ ਜੱਟ ਜੇਮਸ ਬੌਂਡ ਵਾਲੇ ਕਹਿੰਦੇ ਚਾਹ ਪੀ ਲਓ, ਬਹੁਤ ਮਿਹਰਬਾਨੀ, ਚਾਹ ਵੀ ਪੀਂਦੇ ਹਾਂ ਆਪਾਂ, ਹੁਣੇ ਪੀ ਕੇ ਵੀ ਹਟੇ ਹਾਂ ਔਰ ਥੋੜ੍ਹੀ ਬਹੁਤੀ ਹੋਰ ਪੀਂਦੇ ਹਾਂ, ਫਿਰ ਐਨਰਜੀ ਲਿਆ ਕੇ ਆਉਂਦੇ ਹਾਂ। ਤੁਸੀਂ ਵੀ ਕਾਲ ਕਰੋ 204-780-8181। ਫਰਾਈਡੇ ਦਾ ਦਿਨ ਆ, ਮੌਸਮ ਬੜਾ ਪਿਆਰਾ ਹੈਗਾ ਔਰ ਪ੍ਰੋਗਰਾਮ ਦਾ ਅਗਲਾ ਘੰਟਾ ਸ਼ੁਰੂ ਹੋ ਚੁੱਕਿਆ ਹੈਗਾ, 20 ਸਕਿੰਟ ਵੀ ਬੀਤ ਚੁੱਕੇ ਆ। ਔਰ ਇੱਧਰ ਸਾਡੇ ਟਿਕਟੋਕ ਦੇ ਉੱਤੇ ਦਿਲ 4000 ਨੂੰ ਪਾਰ ਕਰਨ ਨੂੰ 50 ਦਿਲ ਘੱਟਦੇ ਆ, ਸੋ ਉਹ ਵੀ ਤੁਸੀਂ ਪੂਰੇ ਕਰ ਦੇਣੇ ਆ, ਕਿਉਂਕਿ ਨੱਚਣ ਵਾਲੇ ਨੂੰ ਆਪਾਂ ਗਾਨੀ ਵੀ ਦੇਣੀ ਆ, ਇੱਕ ਸੋਨੇ ਦੀ ਗਾਨੀ ਦੇਵਾਂਗੇ ਅਤੇ ਸਭਨਾਂ ਨੂੰ ਇੱਕ ਮੌਕਾ ਵੀ ਦੇਵਾਂਗੇ। ਪਹਿਲਾਂ ਹੋਕਾ ਵੀ ਦੇਵਾਂਗੇ, ਹੋਕਾ ਹੁਣ ਦੇ ਰਹੇ ਹਾਂ ਨੱਚਣ ਤੋਂ ਪਹਿਲਾਂ, ਅਤੇ ਮੌਕਾ ਵੀ ਤੁਹਾਨੂੰ ਦੇ ਰਹੇ ਹਾਂ ਅਤੇ ਫਿਰ ਤੁਹਾਨੂੰ ਇੱਕ ਗਾਨੀ ਦੇਵਾਂਗੇ। ਉਹ ਕਿਹਨੂੰ ਦੇਵਾਂਗੇ? ਨੱਚੀ ਜੋ ਸਾਡੇ ਨਾਲ, ਅਤੇ ਗਾਨੀ ਵੀ ਕਹਿੰਦੇ ਵੀ ਉਹਨੂੰ ਦੇਵਾਂਗੇ ਜਿਹੜੀ ਗੁਲਾਬ ਬਣ ਕੇ ਨੱਚੂਗੀ। ਹੁਣ ਗੁਲਾਬ ਬਣ ਕੇ ਕਿਵੇਂ ਨੱਚਿਆ ਜਾਂਦਾ ਹੈਗਾ? ਗਾਨੀ ਉਹਨੂੰ ਮਿਲਣੀ ਹੈ ਜਿਹੜੀ ਗੁਲਾਬ ਬਣ ਕੇ ਨੱਚੂਗੀ, ਅਤੇ ਸੱਗੀ ਫੁੱਲ ਬਣ ਕੇ ਨਵਾਬ ਜਿਹੜੀ ਨੱਚੂਗੀ ਉਹਨੂੰ ਇਹ ਗਾਨੀ ਮਿਲਣੀ ਆ। ਗੋਰੇ ਮੁਖੜੇ ਨੂੰ ਝੁਮਕੇ ਵੀ ਮਿਲਣਗੇ ਔਰ ਪਰ ਉਹਦੇ ਲਈ ਇੱਕ ਗੇੜਾ ਘੁੰਮ ਕੇ ਦੇਣਾ ਪੈਣਾ, ਉਹਨੂੰ ਝੁਮਕੇ ਮਿਲ ਜਾਣਗੇ ਅਤੇ ਝਾਂਜਰ ਵੀ ਮਿਲੂਗੀ, ਦਿਲ ਨਾਲ ਚੁੰਮ ਕੇ ਮਿਲੂਗੀ। ਅਤੇ ਇਸ ਗਾਣੇ ਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਵੀ ਹੋਰ ਕੀ ਕੁਝ ਮਿਲਣਾ ਗਾ, ਮੈਂ ਤਾਂ ਕੀ ਦੱਸਣਾ, ਹੰਸ ਰਾਜਨ ਸਾਹਿਬ ਦੱਸਣਗੇ ਅਤੇ ਬਾਕੀ ਨਹੀਂ ਤਾਂ ਫਿਰ ਜਿਨ੍ਹਾਂ ਨੇ ਇਹ ਗਾਣਾ ਲਿਖਿਆ ਗਾ ਦਵਿੰਦਰ ਦੱਸਣਗੇ। ਔਰ ਹਾਂ, ਹੋਰ ਦੱਸਾਂ ਤੁਹਾਨੂੰ ਮੈਂ ਕੀ ਦੇਵਾਂਗੇ, ਯਾਦ ਨਹੀਂ ਆ ਰਿਹਾ, ਵੈਸੇ ਗਾਣਾ ਲੰਮਾ ਮਗਾ। ਅੰਬਰੋ ਤਾਰੇ ਤੋੜ ਕੇ ਲਿਆ ਕੇ ਦੇਵਾਂਗੇ, ਹੈ ਨਾ, ਅਤੇ ਉਹ ਵੀ ਤੁਹਾਨੂੰ ਨੱਚਣ ਕਰਕੇ ਮਿਲਣੇ ਆ। ਅਤੇ ਪਹਿਲਾਂ ਹੋਕਾ ਦੇ ਦਿੱਤਾ ਗਾ, ਅੰਬਰੋ ਤਾਰੇ ਤੋੜ ਕੇ ਲਿਆ ਕੇ ਦੇਵਾਂਗੇ, ਅਤੇ ਫਿਰ ਟਿੱਕੇ ਦੇ ਵਿੱਚ ਉਸਨੂੰ ਸ਼ਿੰਗਾਰ ਦੇਵਾਂਗੇ, ਟਿੱਕੇ ਦੇ ਵਿੱਚ ਸ਼ਿੰਗਾਰ ਦੇਣਾ ਗਾ ਜਿਹੜੇ ਅੰਬਰੋਂ ਤਾਰੇ ਤੋੜ ਕੇ ਲਿਆਉਣੇ ਆ, ਅਤੇ 900,000 ਇੱਕ ਹਾਰ ਵੀ ਦੇਵਾਂਗੇ। ਦੇਖੋ ਕਮਾਲ ਨਹੀਂ ਗੱਲ, ਅਤੇ ਜਿਹੜੀ ਮੰਗਣੇ ਦੀ ਮੁੰਦਰੀ ਆ ਉਹ ਤਾਂ ਉਹ ਵੀ ਦੇਵਾਂਗੇ ਚਲੋ, ਅਤੇ ਫਿਰ ਇੱਕ ਪੱਕੀ ਨਿਸ਼ਾਨੀ ਵੀ ਦੇਵਾਂਗੇ, ਅਤੇ ਗਾਨੀ ਗਲ 'ਚੋਂ ਲਾਹ ਕੇ ਦੇਵਾਂਗੇ। 204-780-8181 204-780-8181 204-780-8181 ਨੱਚਣ ਤੋਂ ਪਹਿਲਾਂ ਹੋਕਾ ਦੇਵਾਂਗੇ।

0: ਦੋਸਤੋ ਗਏ ਤੇ ਆਏ, ਬਸ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਮੁੜਦੇ ਹਾਂ ਔਰ ਤੁਹਾਡੀ ਅਗਲੀ ਫਰਮਾਇਸ਼ ਆਪਾਂ ਪੂਰੀ ਕਰਦੇ ਹਾਂ। ਜੁੜੇ ਰਹਿਣਾ ਪ੍ਰੋਗਰਾਮ ਦੇ ਨਾਲ ਔਰ ਅਖੀਰਲੇ 50 ਮਿੰਟ ਆਪਾਂ ਫੁੱਲ ਇੰਜੋਏ ਕਰਨਾ ਗਾ।
1: Take 92.7 FM CKJS wherever you want with the iHeartRadio app. Download the app for free in your app store today. Search iHeartRadio.
2: ਇੱਕ ਸਿਟੀ ਤੁਹਾਨੂੰ ਯਾਦ ਕਰਵਾਉਂਦਾ ਹੈ ਗਰਮੀਆਂ ਵਿੱਚ ਵਾਟਰ ਸਮਾਰਟ ਬਣਨ ਦੀ। ਜਦ ਕਦੇ ਵੀ ਤੁਸੀਂ ਪਾਣੀ ਨਾਲ ਜੁੜੀਆਂ ਖੇਡਾਂ ਦਾ ਆਨੰਦ ਮਾਣਦੇ ਹੋ, ਹਮੇਸ਼ਾ ਯਾਦ ਰੱਖੋ ਬੱਚਿਆਂ ਤੇ ਨਜ਼ਰ ਰੱਖਣ ਲਈ ਵੱਡਾ ਵਿਅਕਤੀ ਜਾਂ ਕੋਈ ਕੇਅਰਗਿਵਰ ਉਹਨਾਂ ਦੇ ਨੇੜੇ ਹੋਵੇ। ਯਾਦ ਰੱਖੋ, ਡੁੱਬਣਾ ਤੇ ਇਸੇ ਚੁੱਪ ਚੁੱਪੀ ਤੇ ਵਾਪਰਦੀ ਘਟਨਾ ਹੈ, ਪਰ ਇਹ ਤੋਂ ਬਚਿਆ ਜਾ ਸਕਦਾ ਹੈ।
3: The West End Biz presents the return of Saturdays on Sargent this July. Experience the diverse West End. Enjoy activities for all ages and concerts at four different locations, three times each day. Each Saturday, July 11th, 18th, and 25th at noon, 1, and 2 p.m., you'll find concerts at Sri Setyasai Park at Banning, Home Street Park, Jeffrey's Barbershop at Maryland, and XQ's Restaurant and Lounge at McMicken. Saturdays on Sargent returns this July. Visit westendbiz.ca for details.
1: This is 92.7 FM, CKJS, Winnipeg's HD radio station. Listen to 92.7 FM, CKJS on the iHeartRadio app. Get the app for free in your app store now. Search iHeartRadio.

ਬਹੁਤ ਸਾਰੀਆਂ ਤੁਹਾਡੀਆਂ ਫਰਮਾਇਸ਼ਾਂ ਟਿਕਟੋਕ ਦੇ ਉੱਤੇ ਵੀ ਆ ਰਹੀਆਂ ਨੇ, ਉਹ ਵੀ ਆਪਾਂ ਪੂਰੀਆਂ ਕਰਾਂਗੇ। ਔਰ ਕਿਹੜੇ ਕਿਹੜੇ ਗਾਣਿਆਂ ਦੀਆਂ ਤੁਸੀਂ ਰਿਕੁਐਸਟਾਂ ਕਰ ਰਹੇ ਹੋ? ਕਹਿੰਦੇ ਨੱਚਣਾ ਸਖ਼ਤ ਮਨਾ ਹੈ ਸਰਦੂਲ ਸਿਕੰਦਰ ਸਾਹਿਬ ਦਾ। ਇਹ ਕਿਹੜਾ ਗਾਣਾ ਗਾ ਬਈ? ਮੈਂ ਤਾਂ ਕਦੇ ਸੁਣਿਆ ਨਹੀਂ ਗਾ ਨੱਚਣਾ ਸਖ਼ਤ ਮਨਾ ਹੈ। ਇਹ ਵੀ ਫਿਰ ਆਪਾਂ ਗਾਣਾ ਸੁਣਾਂਗੇ। ਪ੍ਰੀਤ ਬਾਈ ਜੀ ਨੇ ਫਰਮਾਇਸ਼ ਭੇਜੀ ਔਰ ਦੁਪੱਟਾ ਤੇਰਾ ਸੱਤ ਰੰਗ ਦਾ, ਇਹ ਆਪਾਂ ਗਾਣਾ ਲਾ ਦਿੱਤਾ ਜੀ। ਅਤੇ ਇਸ ਤੋਂ ਬਿਨਾਂ ਪਲੀਜ਼ ਪਲੇ ਕੋਕਾ। ਕੋਕਾ ਕਿਹਦਾ ਗਾਣਾ ਜੀ? ਉਹ ਵੀ ਮਾੜਾ ਜਿਹਾ ਜ਼ਰੂਰ ਦੱਸਿਓ ਵੀ ਕਿਹੜੇ ਕੋਕੇ ਦੀ ਗੱਲ ਕਰਦੇ ਹੋ। ਰਣਜੀਤ ਬਾਵਾ ਜੀ ਦੇ ਕੋਕੇ ਦੀ ਗੱਲ ਕਰਦੇ ਹੋ ਜਾਂ ਫਿਰ ਕੋਕਾ ਕਰਕੇ ਧੋਖਾ ਨਹੀਂ ਦਿਲ ਲੈ ਗਿਆ ਮਨਮੋਹਨ ਵਾਰਿਸ ਸੌਰਾਂ ਦੀ ਗੱਲ ਕਰਦੇ ਹੋ? ਕਿਹਨਾਂ ਦੀ ਗੱਲ ਕਰਦੇ ਹੋ? ਅਤੇ ਇੱਕ ਕੁਲਦੀਪ ਮਾਨਕ ਸਾਹਿਬ ਦਾ ਵੀ ਗਾਣਾ ਕੋਕਾ। ਤੇਰਾ ਤੇਰੇ ਨੱਕ ਦਾ ਕੋਕਾ ਏ ਦੱਸਦਾ ਨਹੀਂ, ਤੂੰ ਤਾਂ ਕਰਨਾ ਏ ਧੋਖਾ। ਸੋ ਕੋਕੇ ਦੇ ਬਹੁਤ ਨੇ, ਸੋ ਜ਼ਰੂਰ ਦੱਸਿਓ। 204-780-8881 2047881

92.7 FM स्टूडियो नंबर 204-780-8881 और फ्राइडे का प्रोग्राम समा 2:14 का और सारे का बहुत बहुत धन्यवाद इधर जो निगाह मारी दी आ बहुत सारा प्यार टिकटॉक वाले पास्यों और बहुत सारा प्यार तुहाडे वाले पास्यों जिन्हें भी तुसीं अपनी गड्डियां दे विच 92.7 FM नूं सुन रहे हो सो सारे का बहुत बहुत धन्यवाद आ जैसमीन जी हैलो तुहानू हाए बेबी कहिंदे हाए बेबी जी तुसीं कौन हो इस तों बिना हरजीत सिंह जी वेलकम तुहाडा और सोनी जी वेलकम ये बहुत सारा साढ़े लाइव नूं हुण शेयर किया गया है तो बहुत सारे स्रोते साडे नाल लाइव प्रोग्राम दे नाल जुड़े हुए ने सो सारयां दा बहुत बहुत धन्यवाद आ और दिल भेजण दे लई बहुत बहुत शुक्रिया तुहाडा इस दे नाल तुहानूं एक मैसेज जरूरी मैं गलैक्सी इंश्योरेंस वालियां दा देवां जेकर तुसीं भी इस वीकेंड दे उत्ते गड्डी कोई लै ली ते तुहानूं चाहीदा भी वधिया तरीके दे नाल पंजाबी दे विच गल्लबात करके तुसीं सलाह लै के अपनी गड्डी दी इंश्योरेंस करवाओ तां तुसीं गलैक्सी इंश्योरेंस दी किसी भी लोकेशन दे उत्ते जा सकदे हो 3 लोकेशन ਇਹਨਾਂ ਦੀਆਂ 2770 ਮੈਕਫਿਲਪ ਲੋਕੇਸ਼ਨ ਜਿੱਥੇ ਕਿ ਤੁਸੀਂ ਰਾਤ ਦੇ 9 ਵਜੇ ਤੱਕ ਵੀ ਆਟੋ ਪੈਕ ਦਾ ਕੋਈ ਵੀ ਕੰਮ MPI ਦੇ ਸੰਬੰਧਿਤ ਕੰਮ ਤੁਸੀਂ ਇੱਥੋਂ ਕਰਵਾ ਸਕਦੇ ਹੋ ਔਰ ਇਸ ਤੋਂ ਬਿਨਾਂ 11 ਵਿਰਵੇਨ ਡਰਾਈਵ ਦੇ ਉੱਤੇ ਸੈਂਟਰ ਪੋਰਟ ਵਾਲੀ ਲੋਕੇਸ਼ਨ ਦੇ ਵਿੱਚ ਤੁਸੀਂ ਕੋਈ ਵੀ ਟਰੱਕਾਂ ਦੀ ਇੰਸ਼ੋਰੈਂਸ ਬਾਰੇ ਪਤਾ ਕਰਨਾ ਹੋਵੇ ਕੋਈ ਕਮਰਸ਼ੀਅਲ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ ਆਪਣੇ ਘਰ ਦੀ ਇੰਸ਼ੋਰੈਂਸ ਤੁਸੀਂ ਇਹਨਾਂ ਦੇ ਕੋਲੋਂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਗਲੈਕਸੀ ਇੰਸ਼ੋਰੈਂਸ ਦੀ ਟੀਮ ਨੂੰ ਮਿਲੋ 2188 ਮੈਕਫਿਲਪ ਸਟਰੀਟ ਦੇ ਉੱਤੇ ਵੀ ਇਹਨਾਂ ਦੀ ਲੋਕੇਸ਼ਨ ਹੈਗੀ ਆ ਸੋ ਸਪੈਸ਼ਲ ਨੇ ਇਹ ਟਰੈਕਿੰਗ ਇੰਸ਼ੋਰੈਂਸ ਦੇ ਲਈ ਕੰਸਟਰਕਸ਼ਨ ਇੰਸ਼ੋਰੈਂਸ ਬਿਜ਼ਨਸ ਇੰਸ਼ੋਰੈਂਸ ਅਤੇ ਜਾਂ ਫਿਰ ਤੁਹਾਡੇ ਘਰ ਦੀ ਇੰਸ਼ੋਰੈਂਸ ਜਿਹੜੀ ਕਿ ਜ਼ਰੂਰੀ ਆ ਮੈਂਡੇਟਰੀ ਆ ਤੁਹਾਡੇ ਮੋਰਗੇਜ ਲੈਂਡਰ ਵੱਲੋਂ ਬੈਂਕ ਵੱਲੋਂ ਤੁਹਾਨੂੰ ਕਿਹਾ ਜਾਣਾ ਵੀ ਘਰ ਦੀ ਇੰਸ਼ੋਰੈਂਸ ਲੈ ਕੇ ਆਓ ਅਤੇ ਇਹਨਾਂ ਦੇ ਕੋਲੋਂ ਇੰਸ਼ੋਰੈਂਸ ਕਰਵਾ ਕੇ ਤੁਸੀਂ ਪੈਸਿਆਂ ਦਾ ਜਿਹੜਾ ਹੈਗਾ ਬਚਾਅ ਕਰ ਲਓਗੇ ਗਲੈਕਸੀ ਇੰਸ਼ੋਰੈਂਸ ਦੇ ਤੁਸੀਂ ਜਤਿੰਦਰ ਸਧਾਨਾ ਜੀ ਨੂੰ ਜਾਂ ਫਿਰ ਪਲਵਿੰਦਰ ਕੌਰ ਜੀ ਨੂੰ ਜਾ ਕੇ ਮਿਲ ਸਕਦੇ ਹੋ 11 ਵਿਰਵੇਨ ਡਰਾਈਵ ਦੇ ਉੱਤੇ ਔਰ ਦੀਪ ਜੀ ਕਹਿੰਦੇ ਮੋਰਨੀ ਗਾਣਾ ਲਾਓ ਮੋਰਨੀ ਕਿਹੜਾ ਗਾਣਾ ਜੀ ਮਾੜਾ ਜਿਹਾ ਦੱਸ ਦਿਆ ਕਰੋ ਪਲੀਜ਼ ਇੱਕ ਹੁਣ ਨਵਾਂ ਜਿਹਾ ਮੋਰਨੀ ਆਇਆ ਵੀ ਸੀਗਾ ਉਹਦੀ ਗੱਲ ਕਰਦੇ ਹੋਵੋਗੇ ਔਰ ਇੱਕ ਵਿਹਾਨੀਆਂ ਕੋਕਾ ਕਢਵਾ ਦੇ ਇਹ ਵੀ ਕਹਿੰਦੇ ਗਾਣਾ ਲਾ ਦਿਓ ਸੋ ਇਹ ਵੀ ਆਪਾਂ ਲਾਵਾਂਗੇ ਜੀ ਸਿੰਘ ਸਾਹਿਬ ਕਹਿੰਦੇ ਆ ਅਤੇ ਜ਼ਰੂਰ ਆਪਾਂ ਇਹ ਵੀ ਗਾਣਾ ਪਲੇ ਕਰਾਂਗੇ ਅਤੇ ਕੋਕਾ ਕਢਵਾ ਦੇ ਮਾਹੀਆ ਕੋਕਾ ਇਹੀ ਹੈ ਨਾ ਸ਼ਾਇਦ ਅਤੇ ਆਪਾਂ ਇਹ ਵੀ ਗਾਣਾ ਲਾਉਣੇ ਆ ਬਸ ਜੁੜੇ ਰਹੋ ਪ੍ਰੋਗਰਾਮ ਦੇ ਨਾਲ 92.7 FM ਔਰ ਅਖੀਰਲੇ ਆਪਣੇ ਕੋਲ 40 ਮਿੰਟ ਪਏ ਆ ਹਜੇ 40 ਮਿੰਟ ਕੋਈ ਵਧੀਆ ਜੇ ਗਾਣਿਆਂ ਦੀ ਫਰਮਾਇਸ਼ ਕਰੋ ਅਤੇ ਜਿਸ ਦੇ ਨਾਲ ਲੱਗੇ ਵੀ ਵਾਕਈ ਅੱਜ ਵੀਕਐਂਡ ਸ਼ੁਰੂ ਹੋ ਗਿਆ ਗਾ ਅਤੇ ਵੀਕਡੇਜ਼ ਦੀਆਂ ਜਿਹੜੀਆਂ ਸਾਰੀਆਂ ਟੈਨਸ਼ਨਾਂ ਨੇ ਉਹ ਲੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਔਰ ਰੇਡੀਓ ਧਮਾਲ ਤੁਹਾਡੀ ਸੇਵਾ ਦੇ ਵਿੱਚ ਚੱਲ ਰਿਹਾ ਗਾ ਅਤੇ ਆਪਾਂ ਰਲ ਮਿਲ ਕੇ ਇੰਜੋਏ ਕਰੀਏ ਅਤੇ ਇੱਕ ਤੁਹਾਨੂੰ ਦੱਸ ਦਈਏ ਵੀ ਤੁਸੀਂ ਜੇ ਹਜੇ ਤੱਕ ਆਪਣਾ ਟੈਕਸ ਨਹੀਂ ਫਾਈਲ ਕੀਤਾ ਤਾਂ ਤੁਸੀਂ ਰਾਈਸ CPA ਅਕਾਊਂਟਿੰਗ ਇੱਕ ਬਹੁਤ ਹੀ ਨਾਮਵਰ ਫਰਮ ਹੈਗੀ ਆ ਸੋ ਤੁਸੀਂ ਇਹਨਾਂ ਦੇ ਜੀਵਨ ਭੁੱਲਰ ਜੀ ਨੂੰ ਜਾ ਕੇ ਮਿਲੋ ਜੇ ਤੁਸੀਂ ਵਧੀਆ ਤਰੀਕੇ ਦੇ ਨਾਲ ਆਪਣੇ ਟੈਕਸ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਫਾਈਲ ਕਰੋ ਵਧੀਆ ਔਰ ਵੱਧ ਤੋਂ ਵੱਧ ਕਿੰਨੇ ਖਰਚੇ ਪੈ ਸਕਦੇ ਆ ਕਿਵੇਂ ਹੋ ਸਕਦਾ ਗਾ ਸਾਰੀ ਗੱਲਬਾਤ ਤੁਹਾਨੂੰ ਪੰਜਾਬੀ ਦੇ ਵਿੱਚ ਸਮਝਾ ਸਕਦੇ ਨੇ ਸੋ ਤੁਸੀਂ ਜ਼ਰੂਰ ਰਾਈਸ CPA ਅਕਾਊਂਟਿੰਗ ਦੇ ਜੀਵਨ ਭੁੱਲਰ ਜੀ ਨੂੰ 15/22 ਲੋਗਨ ਐਵਨਿਊ 'ਤੇ ਜਾ ਕੇ ਮਿਲ ਸਕਦੇ ਹੋ ਔਰ ਆਪਣੇ ਟੈਕਸ ਫਾਈਲ ਕਰਵਾਓ ਆਪਣੀ ਕੰਪਨੀ ਦਾ ਟੈਕਸ ਫਾਈਲ ਕਰਵਾਉਣਾ ਹੋਵੇ GST ਫਾਈਲਿੰਗ ਕਰਵਾਉਣੀ ਹੋਵੇ ਸਟੇਟ ਪਲੈਨਿੰਗ ਕਰਨੀ ਹੋਵੇ ਤਾਂ ਤੁਸੀਂ ਉਹ ਵੀ ਜ਼ਰੂਰ ਕਰਵਾ ਲਓ ਇਹਨਾਂ ਦੇ ਕੋਲੋਂ ਅਤੇ ਤੁਸੀਂ ਆਪਣੀ ਕੰਪਨੀ ਦਾ ਆਡਿਟ ਖੁਦ ਕਰਵਾਉਣਾ ਚਾਹੁੰਦੇ ਹੋ ਵੀ ਕੋਈ ਗਲਤੀ ਨਾ ਰਹਿ ਜੇ ਕੱਲ੍ਹ ਨੂੰ ਮੁੜ ਕੇ ਫਿਰ CRN

0: ਹੀ ਸਿਰਫ ਇਹ ਰੀਅਲਟਰਸ ਨੂੰ ਹਾਇਰ ਕਰਦੇ ਨੇ ਕਿਉਂਕਿ ਇਹ ਪ੍ਰੋਫੈਸ਼ਨਲੀ ਟ੍ਰੇਨਿੰਗ ਦਿੰਦੇ ਆ ਔਰ ਤੁਸੀਂ ਚੰਗੀ ਟੀਮ ਦੇ ਨਾਲ ਐਕਸਪਰਟ ਟੀਮ ਦੇ ਨਾਲ ਕੰਮ ਕਰਕੇ ਖੁਦ ਵੀ ਇੱਕ ਚੰਗੇ ਰੀਅਲ ਸਟੇਟ ਏਜੰਟ ਬਣ ਸਕਦੇ ਹੋ। ਸੋ ਤੁਸੀਂ ਰੀਮੈਕਸ ਪਰਫਾਰਮੈਂਸ ਰਿਐਲਿਟੀ ਦੇ ਰਾਜਨ ਖਿੰਦਾ ਜੀ ਨੂੰ ਮਿਲੋ 942 ਸੇਂਟ ਮੈਰੀ ਰੋਡ ਦੇ ਉੱਤੇ। ਫੋਨ ਨੰਬਰ 204-800-9033 ਦੇ ਉੱਤੇ ਤੁਹਾਡਾ ਸੰਪਰਕ ਇਹਨਾਂ ਦੇ ਨਾਲ ਹੋ ਸਕਦਾ ਹੈ। ਦੀਪ ਬਾਈ ਜੀ ਕਹਿੰਦੇ ਦਲਜੀਤ ਦਾ ਗਾਣਾ, ਕਿਹੜਾ ਗਾਣਾ ਜੀ? ਮੋਰ ਨਹੀਂ, ਅੱਛਾ ਦਲਜੀਤ ਦੋਸਾਂਝ ਜੀ ਦਾ ਗਾਣਾ, ਠੀਕ ਹੈ ਜੀ, ਆਪਾਂ ਜ਼ਰੂਰ ਲਾਵਾਂਗੇ। ਅੱਜ ਜੀ ਸਟੂਡੀਓ ਦੇ ਉੱਤੇ ਇੱਕ ਦਲਜੀਤ ਬਾਈ ਜੀ ਦੀ ਮੂਵੀ ਵੀ ਰਿਲੀਜ਼ ਹੋਈ ਹੈ, ਤੁਸੀਂ ਉਹ ਵੀ ਦੇਖਿਓ। ਔਰ ਇਸ ਤੋਂ ਬਿਨਾਂ ਆਪਾਂ ਪੋਸਟ ਵੀ ਪਾਈ ਆ ਆਪਣੇ ਫੇਸਬੁੱਕ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ, ਤੁਸੀਂ ਸ਼ਾਇਦ ਦੇਖ ਲਈ ਹੋਵੇ। ਟਵਿੰਸ ਹੇਅਰ ਸਲੂਨ ਤੋਂ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਮਨਦੀਪ, ਵੈਨ ਯੂ ਕਮ ਬ੍ਰਿੰਗਸ ਲੋਟ ਆਫ ਪੋਜ਼ਿਟਿਵ ਐਨਰਜੀ, ਵੀ ਆਰ ਇੰਜੋਇੰਗ ਦਾ ਸ਼ੋਅ। ਥੈਂਕ ਯੂ ਟਵਿੰਸ ਹੇਅਰ ਸਲੂਨ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਆ। ਇਹ ਐਨਰਜੀ, ਇਹ ਸਭ ਕੁਝ, ਇਹ ਸਭ ਤੁਹਾਡੇ ਸਾਰਿਆਂ ਦੀ ਕਿਰਪਾ ਗੀ ਜੀ। ਕਾਲਰ ਜੀ, ਤੁਸੀਂ ਆਉਂਦੇ ਹੋ ਜੀ?
1: ਹਾਂਜੀ
0: ਅੱਛਾ ਜੀ,
1: ਲਵਲੀ ਨਿਰਮਾਣ ਦਾ।
0: ਹਾਂ ਹਾਂ, ਕਿਹੜਾ? ਲੋਕਟ
1: ਕਰੋਗੇ?
0: ਲਵਲੀ ਨਿਰਮਾਣ ਦਾ
1: ਮਾਹੌਲ ਵੀ ਅੱਜ ਦਾ
0: ਮਾਹੌਲ, ਅੱਜ ਦਾ ਮਤਲਬ ਮੀਂਹ ਵਾਲਾ ਮਾਹੌਲ ਆ, ਤੇ ਲਵਲੀ ਨਿਰਮਾਣ ਦਾ ਗਾਣਾ ਜ਼ਰੂਰ ਆਊਂਗੀ। ਦਲਵਿੰਦਰ ਗਿੱਲ ਜੀ ਵੈਲਕਮ, ਤੁਹਾਡਾ ਪ੍ਰੋਗਰਾਮ ਦੇ ਨਾਲ ਜੁੜੇ ਰਹੋ। ਤੇ ਗਾਣਾ ਆਪਾਂ ਹੁਣ ਕਿਹੜਾ ਲਾ ਗਏ? ਮੇਰੇ ਕੋਲ ਤਾਂ ਕੋਈ ਗਾਣਾ ਨੀ ਹੈਗਾ। ਆਹ ਲਾਲ ਗਏ, ਕਿਹੜੇ ਕਿਹੜੇ ਗਾਣੇ ਕਹੇ ਸੀ ਤੁਸੀਂ ਜਿਹੜੇ ਲੱਗਣ ਵਾਲੇ ਸੀ? ਉਹ ਆਪਾਂ ਲਾ ਤੇ, ਔਰ 90% ਮੈਂ ਤੁਹਾਡੀਆਂ ਸਾਰੀਆਂ ਫਰਮਾਇਸ਼ਾਂ ਮੰਨੀਆਂ ਵੀ ਆ। ਦਲਜੀਤ ਦਾ ਗਾਣਾ ਲੱਗ ਗਿਆ, ਫਿਰ ਮੋਰ ਨਹੀਂ, ਇਹ ਵੀ ਦੇਖ ਲੈਂਦੇ ਹਾਂ ਵੀ ਕਿਹੋ ਜਿਹਾ ਗਾਣਾ। ਮੋਰ ਨਹੀਂ, ਠੀਕ। ਟਰੂ ਸਕੂਲ ਦਾ ਮਿਊਜ਼ਿਕ ਵੈਰੀ ਗੁੱਡ, ਮੈਨੂੰ ਪਹਿਲਾਂ ਟਰੂ ਸਕੂਲ ਵਾਲੇ ਪਸੰਦ ਆ ਗਏ, ਅਤੇ ਇਹਨਾਂ ਦਾ ਮਿਊਜ਼ਿਕ ਬੜਾ ਕਮਾਲ ਦਾ ਹੁੰਦਾ, ਪਰ ਆਹ ਗਾਣੇ 'ਚ ਕਿਹੋ ਜਿਹਾ ਮੈਂ ਹਜੇ ਤੱਕ ਸੁਣਿਆ ਨਹੀਂ ਗਾ। ਆਪਾਂ ਸੁਣਦੇ ਹਾਂ। 204-780-8182 ਸਟੂਡੀਓ ਦੇ ਫੋਨ ਨੰਬਰ, 204-780-8182।
2: I but not. You have been underestimated the intercourse.
0: Ji.
2: No.
0: Ji.
3: Sir, what do you even mean?
2: Aurat. Woman.
0: Woman.
2: Is the very well.
0: Ji.
2: What is this though? What are the thing? Are you message anything? In this matter, 8 meter depth.
0: Ji.
2: Sir, you're not making any sense. Oh, you have no heart.

0: ਦੋਸਤੋ ਗਰਚਾ ਬ੍ਰਦਰਸ ਵਾਲਿਆਂ ਦੇ ਤੁਸੀਂ ਅੱਜ ਵੀਕਐਂਡ ਹੈਗਾ ਗਾ ਔਰ ਤੁਸੀਂ ਵੀ ਜੇਕਰ ਘਰੇ ਬਾਰਬਿਕਿਊ ਵਗੈਰਾ ਕਰਨਾ ਹੋਵੇ ਮੌਸਮ ਵੀ ਬੜਾ ਕਮਾਲ ਦਾ ਗਾ ਜਮਾਂ ਪਰਫੈਕਟ ਮੌਸਮ ਹੈਗਾ ਔਰ ਜੇਕਰ ਤੁਸੀਂ ਵਧੀਆ ਚਿਕਨ ਲੈ ਕੇ ਆਉਣਾ ਹੋਵੇ ਮੈਰੀਨੇਟਡ ਅਤੇ ਫਰੈਸ਼ ਚਿਕਨ ਤੁਸੀਂ ਲੈ ਕੇ ਆ ਸਕਦੇ ਹੋ ਗਰਚਾ ਬ੍ਰਦਰਸ ਵਾਲਿਆਂ ਤੋਂ ਔਰ ਗਰਚਾ ਬ੍ਰਦਰਸ ਵਾਲਿਆਂ ਦਾ ਇੱਕ ਬਹੁਤ ਵਧੀਆ ਕੰਟੈਸਟ ਵੀ ਚੱਲ ਰਿਹਾ ਗਾ ਸੋ ਤੁਸੀਂ ਉਸ ਦੇ ਵਿੱਚ ਵੀ ਭਾਗ ਲੈ ਸਕਦੇ ਹੋ ਇੱਕ ਆਹ ਕਮਰਸ਼ੀਅਲ ਸੁਣਿਓ ਅਤੇ ਫਿਰ ਉਸ ਤੋਂ ਬਾਅਦ ਵਾਪਸ ਮੁੜਦੇ ਹਾਂ ਤੁਹਾਡੇ ਹੋਰ ਵੀ ਦੱਸੇ ਗਏ ਗਾਣੇ ਦੀਆਂ ਫਰਮਾਇਸ਼ਾਂ ਦੇ ਨਾਲ
1: ਸੁਣੋ ਜੀ ਗਰਚਾ ਬ੍ਰੋਸ ਲੈ ਕੇ ਆਏ ਨੇ ਇਸ ਸਮਰ ਦਾ ਸਭ ਤੋਂ ਵੱਡਾ ਕੰਟੈਸਟ
2: 15 ਜੂਨ ਤੋਂ ਸੰਡੇ 16 ਅਗਸਤ ਤੱਕ ਗਰਚਾ ਬ੍ਰੋਸ ਤੋਂ ਸ਼ਾਪਿੰਗ ਕਰੋ
1: ਰਿਸਿਪਟ ਦੇ QR ਕੋਡ ਨੂੰ ਸਕੈਨ ਕਰੋ ਤੇ ਕੰਟੈਸਟ ਵਿੱਚ ਐਂਟਰੀ ਪਾਓ
2: ਜਿੱਤ ਸਕਦੇ ਹੋ ਅਲਾਸਕਾ ਕਰੂਜ਼ 에ਅਰ ਫਲਾਈਟਸ 5 ਸਟਾਰ ਹੋਟਲ ਸਟੇ
1: ਬਾਰਬੀਕਿਊ ਗ੍ਰਿਲਸ ਤੇ ਗਰਚਾ ਬ੍ਰੋਸ ਗਿਫਟ ਕਾਰਡਸ ਹਾਂਜੀ ਪ੍ਰਾਈਜ਼ਸ ਵਰਥ ਥਾਊਜ਼ੈਂਡਸ ਆਫ ਡਾਲਰਸ
2: ਸਮਝਦਾ ਸਵਾਦ ਵੀ ਤੇ ਪ੍ਰਾਈਜ਼ਸ ਦੀ ਬਰਸਾਤ ਵੀ ਸਿਰਫ ਗਰਚਾ ਬ੍ਰੋਸ ਤੇ
1: ਡੋਨਟ ਵੇਟ ਵਿਜ਼ਿਟ ਯੋਰ ਨੀਅਰੈਸਟ ਗਰਚਾ ਬ੍ਰੋਸ ਸਟੋਰ ਗਰਚਾ ਬ੍ਰੋਸ ਸਮਰ ਕੰਟੈਸਟ
2: 15 ਜੂਨ ਤੋਂ 16 ਅਗਸਤ ਫੇਸ ਦੈਟ ਬ੍ਰਿੰਗਸ ਐਵਰੀਵਨ ਟੁਗੇਦਰ ਟਰਮਸ ਐਂਡ ਕੰਡੀਸ਼ਨਸ ਅਪਲਾਈ ਸੀ ਆਨਲਾਈਨ ਫੋਰ ਡੀਟੇਲਸ
3: ਵਾਈਟ ਹਿਲ ਸਟੂਡੀਓਜ਼ ਪੇਸ਼ ਕਰਦੇ ਹਨ ਪੀਰੀਅਡ ਐਕਸ਼ਨ ਥ੍ਰਿਲਰ ਦਸਤਾਰ
4: ਇਹ ਕੱਲਾ ਕੱਪੜਾ ਨਹੀਂ ਆ ਇਹ ਕਹਾਣੀਆਂ ਕਈ ਸਦੀਆਂ ਦੀ
3: ਸਟਾਰਿੰਗ ਤਰਸੇਮ ਜੱਸੜ ਗੀਤ ਗੁਰਾਇਆ ਤੇ ਯੋਗਰਾਜ ਸਿੰਘ
5: ਦੇ ਹੈਵ ਸਲੇਵਰੀ ਇਨ ਦੇਅਰ ਬਲੱਡ ਵੀ ਹੈਵ ਕਿੰਗਸ਼ਿਪ ਇਨ ਆਰਸ
4: ਕ੍ਰੀਏਟ ਟੈਰਰ
3: ਵੇਖੋ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ 17 ਜੁਲਾਈ ਨੂੰ
4: ਏਕ ਸਿੰਘ ਦਾ ਪੁੱਤ ਦਸਤਾਰ ਸਜਾਊਗਾ ਵੀ ਤੇ ਦਸਤਾਰ ਲਈ ਲੜੂਗਾ ਵੀ

0: 28 ਮਿੰਟ ਦਾ ਦੋਸਤੋ ਸਮਾਂ ਹੈਗਾ ਆਪਣੇ ਕੋਲੇ, ਔਰ ਅਗਲਾ ਗਾਣਾ ਕਿਹੜਾ ਲਾਉਣਾ ਗਾ ਇਸ ਬਾਰੇ ਕੁਛ ਨਹੀਂ ਪਤਾ ਗਾ। ਕੋਈ ਵਧੀਆ ਜੀ ਪਲੀਜ਼ ਫਰਮਾਇਸ਼ ਕਰੋ। ਔਰ ਮੈਨੂੰ ਵਟਸਐਪ ਦੇ ਉੱਤੇ ਮੈਸੇਜ ਆ ਰਹੇ ਨੇ, ਕਹਿੰਦੇ ਬਾਈ ਜੀ ਪਲੀਜ਼ ਉੱਡਣਾ ਗੇਅਰ ਪਾਓ। ਹੁਣ ਉੱਡਣਾ ਗੇਅਰ ਕਿਵੇਂ ਪਾਵਾਂ? ਤੁਸੀਂ ਕੋਈ ਵਧੀਆ ਜਿਹਾ ਗਾਣਾ ਦੱਸੋ ਫਰਾਈਡੇ ਵਾਲਾ। ਔਰ ਸਟੂਡੀਓ ਨੰਬਰ 204-780-8881 204-780-8181। 27 ਮਿੰਟ ਦਾ ਸਮਾਂ, ਵੈਸੇ ਤਾਂ ਕਹਿਣ ਦੀ ਲੋੜ ਨਹੀਂ, 9774 ਦਿਲ ਤੁਹਾਡੇ ਮਿਲ ਚੁੱਕੇ ਆ, 200 ਦਿਲ ਆਪਣਾ ਘੱਟਦਾ ਗਾ, ਔਰ 10,000 ਪੂਰਾ ਅੱਜ ਟਾਰਗੇਟ ਤੁਸੀਂ ਕਰ ਦੇਣਾ ਮੈਨੂੰ ਪਤਾ ਗਾ। ਅਜੇ ਸਮਾਂ ਵੀ 28 ਮਿੰਟ ਦਾ ਪਿਆ ਗਾ। ਗੁਲਸ਼ਨ ਸਿੱਧੂ ਜੀ ਕਹਿੰਦੇ ਗਾਣਾ ਲਾਓ, ਔਰ ਜ਼ਰੂਰ ਲਾਵਾਂਗੇ ਬਾਈ ਜੀ। ਬਲਰਾਜ ਸਿੱਧੂ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਔਰ ਗੁਰਜੀਤ ਸਿੰਘ ਕੱਲੀ ਜੀ ਨੇ ਇੱਕ ਗਾਣਾ ਭੇਜਿਆ, ਦੁਨੀਆ ਰਵਾਤੀ ਅਨੀਤਾ ਸਮਾਣਾ ਜੀ ਦੇ ਨਾਲ। ਵਾਹ, ਇਹ ਵੀ ਆਪਾਂ ਲਾਵਾਂਗੇ, ਅੱਜ ਨਹੀਂ ਤਾਂ ਕੱਲ੍ਹ ਲਾਵਾਂਗੇ। ਜੀ ਕਾਲਰ ਜੀ, ਤੁਸੀਂ ਆਉਂਦੀ ਰਹੋ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਇੱਕ ਗੀਤ ਦੀ ਫਰਮਾਇਸ਼ ਕਰਨੀ ਸੀ, ਪਿਛਲੇ ਵਾਰੀ ਵੀ ਰਹਿ ਗਿਆ ਸੀ ਜੀ।
0: ਵਧੀਆ ਦੱਸੋ ਫਰਾਈਡੇ ਵਾਲਾ।
1: ਹਾਂਜੀ, ਇਹ ਪੁਰਾਣਾ ਗੀਤ ਆ, ਦੁਰਗਾਣਾ ਸੁਰਿੰਦਰ ਕੌਰ ਦਾ ਤੇ ਹਰਚਰਨ ਗਰੇਵਾਲ ਦਾ।
0: ਹਾਂਜੀ,
1: ਧਰਤੀ ਨੂੰ ਕੱਲੀ ਕਰਾ ਦੇ ਵੇ ਨੱਚੂਗੀ ਸਾਰੀ ਦਾ।
0: ਇਹ ਲਾਇਆ ਨਹੀਂ ਸੀ? ਲਾਇਆ ਸੀ?
1: ਨਹੀਂ ਲਾਇਆ ਜੀ।
0: ਅੱਛਾ ਜੀ, ਧਰਤੀ ਨੂੰ
1: ਕੱਲੀ ਕਰਾ ਦੇ।
0: ਕੱਲੀ ਕੱਲੀ ਮਤਲਬ ਕਲਰ?
1: ਸੁਰਿੰਦਰ ਕੌਰ
0: ਦਾ। ਸੁਰਿੰਦਰ ਕੌਰ, ਇਹ ਤਾਂ ਸਰਬਜੀਤ ਬਿੰਦਰ ਕੇ ਸੁਰਿੰਦਰ ਕੌਰ ਆ ਪਿਆ। ਠੀਕ ਹੈ, ਜ਼ਰੂਰ ਲਾਵਾਂਗੇ ਬਾਈ ਜੀ।
1: ਮਿਹਰਬਾਨੀ,
0: ਬੜੀ ਮਿਹਰਬਾਨੀ, ਥੈਂਕ ਯੂ, ਥੈਂਕ ਯੂ, ਸ਼ੁਕਰੀਆ। ਅਗਲੀ ਕਾਲ ਤੁਸੀਂ ਆਉਂਦੀ ਰਹੋ ਜੀ।
2: ਹੈਲੋ
0: ਹੈਲੋ,
2: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਨੇ?
0: ਬਹੁਤ ਵਧੀਆ ਬਾਈ ਜੀ, ਸਤਿ ਸ਼੍ਰੀ ਅਕਾਲ।
2: ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਬਾਈ, ਨਜ਼ਾਰਾ ਆਇਆ ਪਿਆ।
0: ਚਲੋ ਵਧੀਆ ਬਾਈ, ਇੰਜੋਏ ਕਰੋ।
2: ਪੂਰਾ ਇੰਜੋਏ ਕਰਦੇ ਆ, ਡੇਲੀ ਕਰਦੇ ਆ ਜੀ।
0: ਅੱਛਾ ਜੀ,
2: ਹਾਂਜੀ, ਡੇਲੀ ਲਿਸਨਰ ਆ ਜੀ ਤੁਹਾਡੇ।
0: ਕਿੱਥੇ ਸੁਣਦੇ ਹੁੰਦੇ ਹੋ ਪ੍ਰੋਗਰਾਮ?
2: ਅਸੀਂ ਟਰੱਕ 'ਚ ਜੀ।
0: ਟਰੱਕ 'ਤੇ? ਸਿਟੀ 'ਚ ਟਰੱਕ ਚਲਾਉਂਦੇ ਹੋ?
2: ਹਾਂਜੀ, ਸਿਟੀ 'ਚ ਟਰੱਕ ਚਲਾਉਂਦੇ ਆ, ਪਰ ਦੱਸਣਾ ਨੀ ਕਿੱਥੇ ਚਲਾਉਂਦੇ ਆ, ਰੌਲਾ ਬਾਲਾ ਪੈ ਜਾਣਾ।
0: ਨਹੀਂ, ਐਂ ਨੀ ਪੁੱਛਦੇ ਆਪਾਂ।
2: ਹਾਂਜੀ, ਤੇ ਬਾਈ ਜੀ ਇੱਕ ਗਾਣੇ ਦੀ ਫਰਮਾਇਸ਼ ਆ ਜੀ।
0: ਹਾਂਜੀ,
2: ਤੁਹਾਨੂੰ ਪਸੰਦ ਆਊਗਾ, ਬਾਕੀ ਆਡੀਅੰਸ ਨੂੰ ਵੀ ਪਸੰਦ ਆਊ। ਸ਼ੌਂਕ ਨਾਲ ਕੱਢੀ ਜੱਟ ਨੇ, ਬੱਬੂ ਮਾਨ ਦਾ।
0: ਬੱਬੂ ਮਾਨ ਦਾ?
2: ਹਾਂਜੀ,
0: ਸ਼ੌਂਕ ਨਾਲ ਕੱਢੀ ਜੱਟ ਨੇ, ਟੰਡੜ ਨੰਡੜ ਰੰਡੜ, ਹਨਾ।
2: ਹਾਂਜੀ, ਬਿਲਕੁਲ ਜੀ, ਟਗਾਣੇ ਤੇ।
0: ਠੀਕ, ਜ਼ਰੂਰ ਆਪਾਂ ਲਾਉਣੇ ਆ, ਬੜੀ ਮਿਹਰਬਾਨੀ ਬਾਈ, ਧੰਨਵਾਦ ਤੁਹਾਡਾ।
2: ਠੀਕ ਠੀਕ ਹੈ ਵੀ,
0: ਥੈਂਕ ਯੂ, ਥੈਂਕ ਯੂ। ਅਗਲੀ ਕਾਲ ਤੁਸੀਂ ਆਉਂਦੇ ਰਹੋ ਜੀ।
3: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਵੀਰ ਜੀ, ਇੱਕ ਸੌਂਗ ਲਵਾਉਣਾ ਸੀ।
0: ਵਧੀਆ ਦੱਸਿਓ, ਸੌਂਗ ਤਾਂ ਲਵਾ ਲਓ, ਪਰ ਹੋਵੇ ਐ ਵੀ ਜੀ ਕਰੇ ਵੀ ਹੁਣੇ ਸੁਣਗੇ।
3: 100 ਦਾ ਨੋਟ,
0: 8 ਮਿੰਟਾਂ ਦਾ ਗਾਣਾ, ਹੋਰ ਦੱਸੋ।
3: ਹੁਣ ਕਿਹਾ ਸੀ ਇਹ ਤਾਂ, ਹੁਣ ਮੈਂ ਲਵਾਇਆ ਤੇ ਹੁਣ ਤੂੰ ਕਹਿੰਦਾ 8 ਮਿੰਟਾਂ ਦਾ।
0: ਹੋਰ ਕੋਈ ਹੋਰ ਦੱਸੋ, ਸਟੋਰੀ ਟਾਈਪ ਗਾਣਾ ਉਹ।
3: ਹੋਰ ਕਿਹੜਾ ਦੱਸਾਂ, ਹੁਣ ਯਾਦ ਹੀ ਉਹ ਸੀ, ਸੁਣਨਾ ਹੀ ਉਹ ਸੀ, ਫਰਾਈਡੇ ਵਾਲਾ ਉਹੀ ਸੀ ਮੇਨ।
0: ਚਲੋ ਉਹ ਲਾ ਦਿੰਨੇ ਫਿਰ, 100 ਦਾ ਨੋਟ। ਬਰਫੀਆਂ ਖਾਧੀਆਂ ਨਾ ਜਿਹੜੀਆਂ ਬੱਸ ਚ ਉਤਰ ਕੇ, ਉਹ ਮੈਂ ਸੁਣਾਉਣਾ ਅੱਜ ਸਾਰਿਆਂ ਨੂੰ ਫਿਰ। ਠੀਕ, ਬੜੀ ਮਿਹਰਬਾਨੀ। 204-780-8881। ਕੁਲਵੰਤ ਸਰਪੰਚ ਜੀ ਕਹਿੰਦੇ ਚਮਕੀਲਾ ਸਾਹਿਬ ਆਉਣ ਦੋ। ਚਮਕੀਲਾ ਸਾਹਿਬ ਨੂੰ ਸੱਦਣਾ ਪੈਣਾ, ਮੈਨੂੰ ਆਵਾਜ਼ਾਂ ਮਾਰਾਂ ਫਿਰ ਮੈਂ, ਕਿਵੇਂ ਗੱਲ ਕਰਾਂਗੇ ਆਪਾਂ? ਦੱਸੋ ਨਾ ਕੋਈ ਵਧੀਆ ਜਿਹਾ, ਹਜੇ ਆਪਣੇ ਕੋਲ 24 ਮਿੰਟ ਆ, ਫਿਰ ਆਪਾਂ ਕੀ ਕਰਾਂਗੇ? ਕੱਲ ਨੂੰ 2 ਵਜੇ ਪ੍ਰੋਗਰਾਮ ਚੱਲੂ ਜਾ ਕੇ, ਫਿਰ 2 ਵਜੇ ਤੋਂ ਲੈ ਕੇ 5 ਵਜੇ ਤੱਕ।

0: ਜੀ ਕਾਲਰ ਜੀ ਤੁਸੀਂ ਆਉਂਦੇ ਹੋ
1: ਹੈਪੀ ਫਰਾਈਡੇ ਜੀ
0: ਹੈਪੀ ਫਰਾਈਡੇ ਜੀ
1: ਤੇ ਬਾਈ ਜੀ ਦੋ ਗਾਣੇ ਆ ਦੋਵਾਂ ਚੋਂ ਇੱਕ ਦੇਖ ਲਓ ਜਿਹੜਾ ਮਾਰੀ ਗੁੱਤ ਹੈਗਾ ਧਰਮਪ੍ਰੀਤ ਦਾ ਜੀ
0: ਗੁੱਤ
1: ਧਰਮਪ੍ਰੀਤ ਦਾ ਤੇ ਇੱਕ ਹੋਰ ਸੀਗਾ ਉਹ ਮੈਂ ਭੁੱਲ ਗਿਆ ਤੁਹਾਨੂੰ ਦੱਸਣ ਲੱਗਿਆ
0: ਹਾਂਜੀ
1: ਇੱਕ
0: ਨਾਮ ਮੈਂ ਤੇਰਾ ਨਾਂ ਭੁੱਲ ਗਈ
1: ਹਾਂਜੀ ਇੱਕ ਭੁੱਲ ਗਿਆ ਜੀ
0: ਅੱਛਾ ਸੀ ਕੀ ਦਾ ਹੂੰ ਮੈਂ ਦੱਸ ਦਿੰਦਾ
1: ਉਹ ਲੱਭਿਆ ਸੀਗਾ ਜੀ ਭੁੱਲ ਗਿਆ ਜੀ ਦੋਨੇ ਇੱਕ ਨਾ ਜੀ ਹਾਂਜੀ ਕਾਲਾ ਸੱਪ ਰੰਗਾ ਸੂਟ ਦਾ ਸਵਾਲ ਹੈ ਮੁੰਡੇ
0: ਇੱਧਰ ਟਿਕਟੋਕ ਤੇ ਵੀ ਫਰਮਾਇਸ਼ ਆਈ ਪਈ ਇਸ ਗਾਣੇ ਦੀ ਧਰਤੀ ਨੂੰ ਕਲੀ ਕਰਾਈ ਗਈ ਮਾੜੀ ਜੀ।

0: ਜੀ ਕਾਲਰ ਜੀ ਤੁਸੀਂ ਆਉਂਦੇ ਹੋ
1: ਮਨਦੀਪ ਵੀਰੇ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ
1: ਵੀਰੇ ਇੱਕ ਸੌਂਗ ਦੀ ਰਿਕੁਐਸਟ ਸੀ ਜੀ
0: ਹਾਂਜੀ ਕਿਹੜੀ
1: ਦੀਦਾਰ ਸਿੰਘ ਦਾ ਫਾਟਕ ਕੋਟਕਪੂਰੇ ਦਾ
0: ਹਾਂਜੀ
1: ਜਾਂ ਕਰ ਦਿਓ ਜੀ ਵੈਗਨ ਸਿੱਧੂ ਮੂਸੇ ਵਾਲਾ
0: ਸਿੱਧੂ ਮੂਸੇ ਵਾਲਾ ਜੀ ਵੈਗਨ ਹੈ ਜੀ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਟੈਗ ਕਰੋ ਸਰਬਜੀਤ ਬਰਾੜ ਅੱਛਾ ਤੁਹਾਡਾ ਨਾਮ ਆ ਸਰਬਜੀਤ ਸਰਬਜੀਤ ਬਰਾੜ ਤੇ ਸਾਡੇ ਲਾਈਵ ਨੂੰ ਤੁਸੀਂ ਪਲੀਜ਼ ਜ਼ਰੂਰ ਫੋਲੋ ਕਰ ਲਓ ਜਿਵੇਂ ਗੁਰਦੀਪ ਬਾਜਵਾ ਜੀ ਨੇ ਸਾਨੂੰ ਹੁਣੇ ਹੁਣੇ ਫੋਲੋ ਕੀਤਾ ਗਾ ਸੋ ਸਾਰਿਆਂ ਨੂੰ ਰਿਕੁਐਸਟ ਆ ਟਿਕਟੋਕ ਦੇ ਨਾਲ ਨਾਲ ਸਾਡੇ ਸਾਰੇ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਇੰਸਟਾਗ੍ਰਾਮ ਯੂਟਿਊਬ ਔਰ ਇਸ ਤੋਂ ਬਿਨਾਂ ਫੇਸਬੁੱਕ ਨੂੰ ਤੁਸੀਂ ਲਾਈਕ ਫੋਲੋ ਅਤੇ ਸ਼ੇਅਰ ਜਿਵੇਂ ਕਹਿੰਦੇ ਹੁੰਦੇ ਆ ਸੋ ਉਹ ਪਲੀਜ਼ ਤੁਸੀਂ ਜ਼ਰੂਰ ਕਰਿਓ

0: ਜੀ ਕਾਲਰ ਜੀ ਤੁਸੀਂ ਆਉਂਦੇ ਹੋ
1: ਭਾਈ ਗਿੱਪੀ ਗਰੇਵਾਲ ਅਧਿਏ ਦਾ ਨਸ਼ਾ ਚੜ ਗਿਆ
0: ਅਧਿਏ
1: ਚੜ ਗਿਆ ਨਾ
0: ਨਸ਼ਾ ਹੈ ਜੀ
1: ਹਾਂ ਗਿੱਪੀ ਗਰੇਵਾਲ ਦਾ ਅਧਿਏ ਦਾ ਨਸ਼ਾ ਚੜ ਗਿਆ
0: ਦਰਸ਼ਨ ਤੇਰੇ ਕਰਕੇ ਨੀ
1: ਹਾਂਜੀ
0: ਜੀ ਜ਼ਰੂਰ ਲਾਉਣੇ ਬਾਈ ਥੈਂਕ ਯੂ ਤੁਹਾਡਾ

0: ਜੀ ਕਾਲਰ ਜੀ ਤੁਸੀਂ ਆਉਂਦੀ ਹੋ?
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਤੁਸੀਂ ਗਾਣਾ ਪਲੇ ਕਰ ਦੋ ਨਾ ਦਿਲ ਦੇ ਪਰਦੇਸੀ ਨੂੰ।
0: ਨਾ ਦੇ ਦਿਲ ਪਰਦੇਸੀ ਨੂੰ ਤੇ ਨਿੱਤ ਦਾ ਰੋਣਾ ਪੈ ਜਾਊਗਾ। ਰੀਮਿਕਸ ਲੱਗੂਗਾ ਫਿਰ ਉਹ?
1: ਹਾਂਜੀ ਹਾਂਜੀ ਰੀਮਿਕਸ
0: ਠੀਕ ਹੈ ਜ਼ਰੂਰ ਲਾਉਣੇ। ਥੈਂਕ ਯੂ।

0: ਜੀ ਕਾਲਰ ਜੀ ਤੁਸੀਂ ਆਉਂਦੇ ਹੋ
1: ਬਾਈ ਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ
1: ਮਨਦੀਪ ਬਾਈ ਜੀ ਲਾਸਟ ਤੇ ਰੱਬ ਦਾ ਰੇਡੀਓ ਦਾ ਸੌਂਗ ਲਾ ਦੋਗੇ
0: ਕਿਹੜਾ ਜੀ
1: ਦਿਲ ਸਾਡਾ ਰੱਬ ਦਾ ਰੇਡੀਓ
0: ਦਿਲ ਸਾਡਾ ਰੱਬ ਦਾ ਰੇਡੀਓ ਠੀਕ ਹੈ ਬਾਈ
1: ਜਦੋਂ ਪ੍ਰੋਗਰਾਮ ਥੋੜਾ ਜਮਾ ਹੈ ਜਾਂ ਹੋਣ ਲੱਗਿਆ ਦੋ ਚਾਰ ਮਿੰਟ ਰਹਿ ਗਏ ਪਲੀਜ਼ ਜ਼ਰੂਰ ਲਾਇਓ
0: ਠੀਕ ਹੈ ਬਾਈ ਠੀਕ ਹੈ
1: ਥੈਂਕ ਯੂ ਸੋ ਮਚ ਮਨਦੀਪ ਜੀ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ
0: ਥੈਂਕ ਯੂ ਸੁਣਨ ਲਈ ਧੰਨਵਾਦ
1: ਜਿੱਦਣ ਤੁਸੀਂ ਹੁੰਦੇ ਹੋ ਉਦਣ ਵਾਕਈ ਸੋਹਣਾ ਹੁੰਦਾ ਚਲੋ ਗੈਵੀ ਜੀ ਵਿਚਾਰੇ ਬਹੁਤ ਵਧੀਆ ਕਰਦੇ ਆ ਪ੍ਰੋਗਰਾਮ
0: ਨਹੀਂ ਉਹ ਵੀ ਸਭ ਤੁਹਾਡੇ ਨਾਲ ਹੀ ਹੈ ਜੀ ਤੁਹਾਨੂੰ ਚੰਗਾ ਲੱਗਣਾ ਚਾਹੀਦਾ
1: ਨਹੀਂ ਨਹੀਂ ਬਹੁਤ ਸੋਹਣਾ ਹੁੰਦਾ ਬਾਈ ਜੀ ਥੈਂਕ ਯੂ ਸੋ ਮਚ ਤੇ ਪਲੀਜ਼ ਸਰ ਤੁਸੀਂ ਪਲੇ ਕਰਾਉਂਦੇ ਹੋ
0: ਜੀ ਜ਼ਰੂਰ ਜ਼ਰੂਰ ਥੈਂਕ ਯੂ ਜੀ
1: ਓਕੇ ਬਾਈ ਥੈਂਕ ਯੂ ਸੋ ਮਚ

0: ਅੱਜ ਨਾ ਦੋਸਤੋ ਫਰਾਈਡੇ ਹੈਗਾ ਗਾ ਔਰ ਮੌਸਮ ਬੜਾ ਕਮਾਲ ਦਾ ਗਾ ਔਰ ਉੱਤੋਂ ਤੁਸੀਂ ਪ੍ਰੋਗਰਾਮ ਨੂੰ ਇੰਨਾ ਪਿਆਰ ਦਿੱਤਾ ਅਤੇ ਮੈਂ ਚਾਹੁੰਦਾ ਵੀ ਮੈਂ ਆਪਦੀਆਂ ਕੁਕਿੰਗ ਸਕਿੱਲਸ ਦੇ ਵਿੱਚੋਂ ਮੇਰੇ ਕੋਲ ਬਹੁਤ ਜ਼ਿਆਦਾ ਕੁਕਿੰਗ ਸਕਿੱਲਸ ਨੇ ਮੈਨੂੰ ਮੈਗੀ ਬਣਾਉਣੀ ਆਉਂਦੀ ਆ ਮੈਨੂੰ ਚਾਹ ਬਣਾਉਣੀ ਆਉਂਦੀ ਆ ਮੈਨੂੰ ਸਭ ਤੋਂ ਵੱਡੀ ਗੱਲ ਆਂਡੇ ਵੀ ਬਾਲਣੇ ਆਉਂਦੇ ਆ ਇਸ ਕਰਕੇ ਮੈਂ ਚਾਹੁੰਦਾ ਮੈਂ ਆਪਦੇ ਇਸ ਇੰਨਾ ਕਲਾ ਦਾ ਸਮੁੰਦਰ ਆ ਜਿਹੜਾ ਇਹਦੇ ਨਾਲ ਅੱਜ ਤੁਹਾਨੂੰ ਮੈਂ ਬੱਕਰਾ ਬਣਾਉਣਾ ਸਿਖਾਉਣਾ ਗਾ ਵੀ ਬੱਕਰਾ ਤੁਸੀਂ ਅੱਜ ਬਣਾਉਣਾ ਕਿਵੇਂ ਅੱਜ ਫਰਾਈਡੇ ਦਾ ਦਿਨ ਆ ਕਿਵੇਂ ਉਹਨੂੰ ਮਤਲਬ ਮੈਨੂੰ ਤਾਂ ਦੱਸਦਾ ਮੈਂ ਹੁਣ ਤੁਹਾਨੂੰ ਵੀਡੀਓ ਦੇ ਵਿੱਚ ਦੱਸਦਾ ਔਰ ਇੰਨਾ ਸਵਾਦ ਬੱਕਰਾ ਤੁਸੀਂ ਖਾਧਾ ਨਹੀਂ ਹੋਣਾ ਸ਼ੁੱਕਰਵਾਰ ਆ ਫਿਰ ਨਾਲੇ ਅੱਜ ਮੌਸਮ ਵੀ ਬੱਕਰੇ ਵਾਲਾ ਗਾ ਔਰ ਜੇ ਤੁਸੀਂ ਬੱਕਰਾ ਲੈ ਕੇ ਆਉਣਾ ਹੋਵੇ ਤਾਂ ਬਹੁਤ ਵਧੀਆ ਤੁਸੀਂ ਲੈ ਕੇ ਆ ਸਕਦੇ ਹੋ ਗਰਚਾ ਬ੍ਰਦਰਸ ਤੋਂ ਆਹ ਨੋਟ ਕਰ ਲਿਓ ਮੈਂ ਦੁਬਾਰਾ ਨਹੀਂ ਦੱਸਣਾ ਲਾਈਫ 'ਚ ਕਿਉਂਕਿ ਐਡੇ ਮਹਾਨ ਜਿਹੜੇ ਮੇਰੇ ਕੋਲ ਸਕਿੱਲਸ ਨੇ ਕੁਕਿੰਗ ਦੇ ਇਹ ਐਂ ਨਹੀਂ ਮੈਂ ਵੰਡਦਾ ਫਿਰਦਾ ਔਰ ਇੱਕ ਵਾਰੀ ਦੱਸਣਾ ਗਾ ਬਸ ਅਤੇ ਕਮਾਲ ਹੋ ਜਾਣੀ ਆ ਸੁਣ ਲਿਓ ਧਿਆਨ ਨਾਲ ਜਿਹਨੇ ਕਾਪੀ ਪੈੱਨ ਚੱਕਣੀ ਆ ਚੱਕ ਲਓ ਜਿਹਨੇ ਲਿਖਣੀ ਆ ਲਿਖ ਲਓ ਔਰ ਇੱਧਰ ਟਿਕਟੋਕ ਦੇ ਉੱਤੇ ਫਿਰ 12,000 ਦਿਲ ਤੁਸੀਂ ਭੇਜ ਦਿੱਤਾ ਗਾ ਅਤੇ ਜਦੋਂ ਮੈਂ ਤੁਹਾਨੂੰ ਬੱਕਰਾ ਬਣਾਉਣ ਦੀ ਰੈਸਪੀ ਦੱਸਣੀ ਆ ਅਤੇ ਜਰਾ ਦੱਸਿਓ ਫਿਰ ਕਿਹੋ ਜਿਹੀ ਤੁਹਾਨੂੰ ਲੱਗਣੀ ਆ ਰਾਜਮਾਨ ਸਾਹਿਬ ਵੀ ਕਹਿੰਦੇ ਦੱਸੋ ਦੱਸੋ ਜਲਦੀ ਫਿਰ ਕਹਿੰਦੇ ਪ੍ਰੋਗਰਾਮ ਸੁਣੀ ਜਾਂਦੇ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਆ ਔਰ ਟਵਿੰਸ ਹੇਅਰ ਸਲੂਨ ਵਾਲੇ ਕਹਿੰਦੇ ਵਾਹ ਫਿਰ ਤਾਂ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਆਂਡੇ ਕਿਵੇਂ ਬਾਲਣੇ ਆ ਇਹ ਸਿਰਫ ਮੈਨੂੰ ਆਉਂਦੇ ਆ ਔਰ ਇਸ ਤੋਂ ਬਿਨਾਂ ਅੱਜ ਤੁਹਾਨੂੰ ਬੱਕਰਾ ਦੱਸਦੇ ਫਿਰ ਕਿਵੇਂ ਬਣਾਉਣਾ ਠੀਕ ਆ ਨੋਟ ਕਰ ਲਿਓ ਹੁਣ ਕਾਪੀ ਪੈੱਨ ਚੱਕ ਲਓ ਤੇ ਕਿਹੜੇ ਕਿਹੜੇ ਮਸਾਲੇ ਪੈਂਦੇ ਆ ਹਾ ਸੁਣਿਓ ਮਾੜਾ ਜਿਹਾ
1: ਅੱਜ ਆਪਾਂ ਬਣਾ ਰਹੇ ਬਿੱਲੂ ਬੱਕਰੇ ਦੀ ਰੈਸਪੀ ਜਿਹਦੀ ਅੱਖਾਂ ਭਲੇ ਬਿਲੋਟੇ ਵਰਗੀਆਂ ਸੀਗੀਆਂ ਲੇਕਿਨ ਲੱਛਣ ਪੂਰੇ ਕਤੀੜਾ ਵਾਲੇ ਸੀ ਬੱਕਰਾ ਆਉਂਦੀ ਜਾਂਦੀ ਬੱਕਰੀਆਂ ਨੂੰ ਛੇੜਦਾ ਹੁੰਦਾ ਸੀ ਤੇ ਬੱਕਰੀਆਂ ਨੇ ਇੱਕ ਰੈਮ ਦੀ ਘਾਹ ਛੱਡ ਕੇ ਕਮੇਟੀ ਪਾ ਲਈ ਤੇ ਇਹਦੇ ਨਾਂ ਦੀ ਸੁਪਾਰੀ ਦਿੱਤੀ ਤੇ ਕਸਾਈ ਨੇ ਤਾਂ ਟਾਈਮ ਹੀ ਚੱਕਤਾ ਢੀਠ ਬੱਕਰੇ ਨੂੰ ਟੈਂਡਰਾਈਜ਼ ਕਰਨ ਵਾਸਤੇ ਆਪਾਂ ਨੂੰ ਮੈਰੀਨੇਟ ਕੀਤਾ ਹੈ ਤੇ ਉਹਦੇ ਲਵ ਹੈਂਡਲ ਤੋਂ ਲਵਾਂਗੇ ਆਪਾਂ ਥੋੜੀ ਜਿਹੀ ਚਰਬੀ ਬਿਕੋਜ਼ ਬੱਕਰੇ ਨੂੰ ਚਰਬੀ ਬਹੁਤ ਚੜ ਗਈ ਸੀ ਤੇ ਨਾਲ ਹੀ ਐਡ ਕਰ ਦਿੱਤਾ ਸਾਲਟ ਜਿਹਦੇ ਨਾਲ ਕਿ ਪਿਆਜ਼ ਆਪਣਾ ਮੋਇਸਚਰ ਛੱਡ ਦੇਣਗੇ ਤੇ ਬੱਕਰਾ ਥੱਲੇ ਨਹੀਂ ਲੱਗੂਗਾ ਇਸ ਲਈ ਪਹਿਲਾਂ ਆਪਾਂ ਨੂੰ ਢੱਕ ਕੇ ਪਕਾਵਾਂਗੇ 25 ਮਿੰਟ ਵਾਸਤੇ ਉਸ ਤੋਂ ਬਾਅਦ ਮਸਾਲਾ ਐਡ ਕਰਨ ਤੋਂ ਬਾਅਦ ਦੁਬਾਰਾ ਇਹਨੂੰ ਭੁੰਨਾਂਗੇ ਤੇ ਭੁੱਲ ਕੇ ਵੀ ਬੱਕਰੇ ਦੀ ਸੀਟੀ ਨਾ ਲਵਾਇਓ ਨਹੀਂ ਤਾਂ ਬੱਕਰਾ ਜਾਗ ਜਾਊਗਾ ਬਿਕੋਜ਼ ਬੱਕਰਾ ਲੁੱਚਾ ਸੀ ਤੇ ਮਾਂ ਦੇ ਦਿੱਤੇ ਸੰਸਕਾਰ ਦਾ ਪੂਰਾ ਖਿਆਲ ਰੱਖਦੇ ਆਪਾਂ ਸਾਰੇ ਭਾਂਡਿਆਂ ਨੂੰ ਖੰਗਾਲ ਲਿਆ ਤੇ ਪਾਣੀ ਸ਼ਾਮਿਲ ਕਰਤਾ ਕੜਾਈ ਦੇ ਅੰਦਰ 25 ਮਿੰਟ ਵਾਸਤੇ ਬੱਕਰੇ ਨੂੰ ਹੋਰ ਪਕਾਉਣ ਤੋਂ ਬਾਅਦ ਇਹਦੇ ਅੰਦਰ ਆਪਾਂ ਦੱਬ ਕੇ ਮਿਰਚਾਂ ਸ਼ਾਮਿਲ ਕਰ ਦੇਵਾਂਗੇ ਤਾਂ ਕਿ ਜਿੱਦੀ ਬੱਕਰਾ ਚੰਗੀ ਤਰ੍ਹਾਂ ਡਾਈਜੈਸਟ ਹੋ ਜਾਵੇ ਤੇ ਨਿਕਲਦੇ ਟਾਈਮ ਆਪਣੇ ਸਿੰਗ ਨਾ ਫਸਾ ਲਵੇ ਤੇ ਥੋੜੀ ਤੋਪਾਂ ਦੀ ਸਲਾਮੀ ਨਾਲ ਬੱਕਰੇ ਦੀ ਰੂਹ ਨੂੰ ਸ਼ਾਂਤੀ ਮਿਲੂਗੀ ਨਾਲੇ ਰੈਸਪੀ ਬਹੁਤ ਹੀ ਛੇਤੀ ਬਣ ਜਾਂਦੀ ਹੈ ਇਹ ਉਹਨਾਂ ਲੋਕਾਂ ਲਈ ਬਹੁਤ ਹੀ ਕਾਰਗਰ ਹੈ ਜਿਨ੍ਹਾਂ ਨੇ ਰਾਤ ਨੂੰ ਟਾਈਮ ਨਾਲ ਦਾਰੂ ਪੀ ਕੇ ਸਵੇਰੇ ਲੇਟ ਵੀ ਉੱਠਣਾ ਹੁੰਦਾ ਸੋ ਪੈਕ ਛੋਟੇ ਬਣਾਓ ਵੀ ਜ਼ਿਆਦਾ
0: ਬਸ ਜਿਹਨੂੰ ਪਤਾ ਲੱਗ ਗਿਆ ਜਿਹੜਾ ਰਹਿ ਗਿਆ ਕਿਉਂਕਿ ਇਹ ਬੱਕਰਾ ਬਿੱਲੂ ਬੱਕਰਾ

ਸਟੂਡੀਓ ਨੰਬਰ 204-780-8881 204-780-8181 ਅਤੇ ਨਾਲ ਹੀ ਤੁਹਾਨੂੰ ਸਪਰਿੰਗ ਮੈਡੋ ਕਲੀਨਿਕ ਐਂਡ ਫਾਰਮੈਸੀ 1783 ਪਲੈਸੀ ਰੋਡ ਦੇ ਉੱਤੇ ਆ ਔਰ ਯੂਨਿਟ ਨੰਬਰ 19 ਦੇ ਵਿੱਚ ਤੁਸੀਂ ਜਾਓ ਜਿੱਥੇ ਪੰਜਾਬੀ ਹਿੰਦੀ ਸਪੀਕਿੰਗ ਡਾਕਟਰ ਤੁਹਾਨੂੰ ਹੈਲਪ ਕਰਨਗੇ ਔਰ ਤੁਹਾਡੇ ਲਈ ਸਪੈਸ਼ਲ ਜਿਹੜੇ ਹੈਗੇ ਨੇ ਇਹ ਮੈਡੀਸਨ ਦੇ ਉੱਤੇ ਵੀ ਡਿਸਕਾਊਂਟ ਦਵਾ ਸਕਦੇ ਨੇ ਔਰ ਇਹਨਾਂ ਦੇ ਕੋਲ ਇੱਕ ਬਹੁਤ ਵਧੀਆ ਸੀਨੀਅਰਸ ਲਈ ਡਿਸਕਾਊਂਟ ਵੀ ਹੈਗਾ ਗਾ ਓਵਰ ਦੀ ਕਾਊਂਟਰ 20% ਦਾ ਡਿਸਕਾਊਂਟ ਤੁਹਾਨੂੰ ਇੱਥੋਂ ਮਿਲਦਾ ਗਾ 1783 ਪਲੈਸੀ ਰੋਡ ਯੂਨਿਟ ਨੰਬਰ 19 ਫੋਨ ਨੰਬਰ 204-417-0028 ਔਰ ਸਿਟੀ ਵਾਈਡ ਇਹਨਾਂ ਦੇ ਵੱਲੋਂ ਫ੍ਰੀ ਦੇ ਵਿੱਚ ਡਿਲੀਵਰੀ ਵੀ ਕੀਤੀ ਜਾਂਦੀ ਆ ਇਸ ਤੋਂ ਬਿਨਾਂ ਕਹਿੰਦੇ 100 ਦਾ ਨੋਟ ਮਾਨ ਸਾਹਿਬ ਰਹਿ ਗਿਆ ਸੋਰੀ ਆਪਾਂ ਕੱਲ੍ਹ ਨੂੰ ਲਾ ਲਾਂਗੇ ਅਤੇ ਕਹਿੰਦੇ ਜੀ ਇੰਨਾ ਕੁਛ ਬਣਾਉਣਾ ਆਉਂਦਾ ਤੁਹਾਨੂੰ ਫਿਰ ਤਾਂ ਕੰਮ 16 ਕਲਾਂ ਸਪੂਰਨੀ ਆ ਬਿਲਕੁਲ ਬਿਲਕੁਲ ਮੈਂ ਕਿਹਾ ਤੁਹਾਨੂੰ ਮੈਂ ਹੁਣ ਵਧੀਆ ਸ਼ੈੱਫ ਬਣਾ ਦੇਣਾ ਆਪਦੇ ਵਾਂਗੂ ਜਿਵੇਂ ਮੈਨੂੰ ਆਉਂਦਾ ਦਹੀਂ ਮਸਾਲਾ ਬੈਂਗਣ ਵੀ ਤੁਹਾਨੂੰ ਸਿਖਾਊਂਗਾ ਮੈਂ ਅਰਬੀ ਦੇ ਨਾਲ ਅਰਬੀ ਦਾਲ ਚਾਵਲ ਵੀ ਸਿਖਾਊਂਗਾ ਅਤੇ ਖੋਖਲਾ ਕਰੇਲਾ ਕਿਵੇਂ ਬਣਾਉਣਾ ਉਹ ਵੀ ਸਿਖਾਊਂਗਾ ਬੈਂਗਣ ਦਾ ਭੁੜਥਾ ਕਿਵੇਂ ਬਣਾਉਣਾ ਉਹ ਵੀ ਸਿਖਾਊਂਗਾ ਸਾਰੇ ਮੈਨੂੰ ਆਉਂਦੇ ਬਸ ਪ੍ਰੋਗਰਾਮ ਨੂੰ ਤੁਸੀਂ ਟਿਊਨਿੰਗ ਕਰ ਲਿਆ ਕਰੋ ਹਰ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਅਤੇ ਸ਼ਨੀਵਾਰ ਨੂੰ 2 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪ੍ਰੋਗਰਾਮ ਚੱਲਦੇ ਨੇ

ਬਲਤੇਜ ਸਿੱਧੂ ਜੀ ਕਹਿੰਦੇ ਜੀ ਮੁਰਗਾ ਬਣਾਉਣਾ ਵੀ ਸਿਖਾਇਓ, ਮੁਰਗਾ ਬਣਾਉਣਾ ਵੀ ਸਿਖਾਵਾਂਗੇ। ਔਰ ਇਸ ਤੋਂ ਬਿਨਾਂ ਸ਼ਰਨ ਤਾਪੀਆ ਜੀ ਕਹਿੰਦੇ ਬੱਕਰੀ ਬਣਾਉਣਾ ਵੀ ਸਿਖਾਓ, ਬਿਲਕੁਲ ਸਿਖਾ ਦਾਂਗੇ ਜੀ। ਗੋਟ ਕੀ ਫਰਕ ਹੀ ਹੁੰਦਾ ਗਾ, ਫੀਮੇਲ ਗੋਟ। ਔਰ ਇਸ ਤੋਂ ਬਿਨਾਂ 6250 ਵਾਲੇ ਮੈਸੇਜ ਭੇਜ ਰਹੇ ਨੇ, ਪ੍ਰੋਗਰਾਮ ਨੂੰ ਪਸੰਦ ਕਰ ਰਹੇ ਨੇ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਥੈਂਕ ਯੂ। ਔਰ ਸਾਡੇ ਅਕਾਊਂਟ ਨੂੰ ਜ਼ਰੂਰ ਤੁਸੀਂ ਫੋਲੋ ਕਰ ਲਓ, ਔਰ ਟਿਕਟੋਕ ਦੇ ਉੱਤੇ 13,000 ਵਾਰ, ਤੁਸੀਂ ਸੋਚ ਕੇ ਦੇਖੋ ਵੀ 13,000 ਦਿਲ ਭੇਜਣਾ ਕੀ ਮਤਲਬ ਆ, ਵੀ 13,000 ਵਾਰ ਸਕਰੀਨ ਦੇ ਉੱਤੇ ਟੱਚ ਕਰਨਾ। ਔਰ ਇਹ ਸਾਰਿਆਂ ਦਾ ਪਿਆਰ ਆ ਤੁਹਾਡਾ, ਔਰ ਅੱਜ ਦੇ ਫਰਾਈਡੇ ਦੇ ਪ੍ਰੋਗਰਾਮ ਨੂੰ ਤੁਸੀਂ ਇੰਨਾ ਲਾਈਕ ਕੀਤਾ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਅਮਨ ਬਾਈ ਜੀ ਨੇ ਆਪਣੇ ਇੱਕ ਗੁਲਾਬ ਦਾ ਫੁੱਲ ਭੇਜਿਆ, ਔਰ ਗੁਲਾਬ ਦਾ ਫੁੱਲ ਭੇਜਣ ਲਈ ਤਾਂ ਪੈਸੇ ਵੀ ਲੱਗਦੇ ਆ, ਅਤੇ ਤੁਹਾਡਾ ਸ਼ੁਕਰੀਆ ਤੁਹਾਡਾ, ਤੁਸੀਂ ਪ੍ਰੋਗਰਾਮ ਨੂੰ ਇੰਨਾ ਲਾਈਕ ਕਰਦੇ ਹੋ ਔਰ ਪ੍ਰੋਗਰਾਮ ਦੀ ਰੌਣਕ ਦੇ ਵਿੱਚ ਵਾਧਾ ਕਰਦੇ ਹੋ। ਅਤੇ ਕੱਲ੍ਹ ਨੂੰ 2 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਨੂੰ ਸੁਣਿਓ। ਅਖੀਰਲਾ ਗਾਣਾ ਕੋਈ ਉਹ ਗਾਣਾ ਹੋਣਾ ਚਾਹੀਦਾ ਜਿਹੜਾ ਨਾ ਸੁਣ ਕੇ ਤਾਂ ਐਂ ਲੱਗੇ ਵੀ ਬਸ ਹੁਣ ਗੱਲ ਬਣੀ ਆ ਫਰਾਈਡੇ ਵਾਲੀ, ਵੀ ਬਸ 3:00 ਵੱਜ ਗਏ ਅਤੇ ਰਹਿ ਗਿਆ ਕਿੰਨਾ ਟਾਈਮ, 4 ਘੰਟੇ ਅਤੇ 5 ਮਿੰਟ ਰਹਿ ਗਏ।

ਤੁਹਾਡੇ ਤੋਂ ਆਗਿਆ ਲੈਂਦੇ ਹਾਂ ਜੀ, ਪ੍ਰੋਗਰਾਮ ਸਮਾਪਤ ਕਰਦੇ ਹਾਂ। ਕੌਸ਼ਿਕ ਸਾਹਿਬ, ਸ਼ੁਕਰੀਆ ਟਿਕਟੋਕ ਦੇ ਨਾਲ ਜੁੜਨ ਦੇ ਲਈ, ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਮੈਂ 13,000 ਕਿਹਾ, ਪਤਾ ਹੀ ਨਹੀਂ ਲੱਗਦਾ ਇੱਧਰ ਨੂੰ ਝਾਕੀਦਾ ਅਤੇ ਫਿਰ ਦੁਬਾਰਾ ਫਿਰ ਟਿਕਟੋਕ ਦੀ ਸਕਰੀਨ ਦੇਖੀ ਦੀ ਹੈ, ਅਤੇ 1,000 ਦਿਲ ਤੁਸੀਂ ਉਦੋਂ ਪਾ ਦਿੰਦੇ ਹੋ, ਅਤੇ 14,000 ਤੁਹਾਡੇ ਵੱਲੋਂ ਲਾਈਕਸ ਔਰ 1,800 ਦੇ ਕਰੀਬ ਵਿਊਜ਼ ਹੁਣ ਤੱਕ ਹੋ ਚੁੱਕੇ ਆ। ਸੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜਿੰਨੇ ਵੀ ਸਾਡੇ ਨਾਲ ਟਿਕਟੋਕ ਦੇ ਉੱਤੇ ਜੁੜੇ ਹੋ, ਔਰ ਤੁਹਾਡਾ ਇੱਕ ਵੱਖਰਾ ਇੱਕ ਕਹਿ ਲਓ ਵੀ ਸਾਨੂੰ ਇੱਕ ਸਪੋਰਟ ਆ ਤੁਹਾਡੀ, ਕਿਉਂਕਿ ਤੁਸੀਂ ਵਿਨੀਪੈਗ ਦੇ ਵਿੱਚ ਨਹੀਂ ਵੀ ਹੁੰਦੇ ਤਾਂ ਦੂਰੋਂ ਨੇੜਿਓਂ ਵੀ ਸਾਡੇ ਨਾਲ ਜੁੜ ਸਕਦੇ ਹੋ, ਔਰ ਇੰਟਰਨੈਟ ਦੇ ਮਾਧਿਅਮ ਰਾਹੀਂ ਤੁਸੀਂ ਆਪਣੇ ਫੋਨਾਂ ਦੇ ਉੱਤੇ ਵੀ ਸੁਣ ਸਕਦੇ ਹੋ। ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਤੁਸੀਂ ਟਿਕਟੋਕ ਲਾਈਵ ਦੇ ਉੱਤੇ ਦੇਖੋ ਪ੍ਰੋਗਰਾਮ ਨੂੰ, ਤੁਸੀਂ ਇਕੱਲਾ ਸੁਣਨਾ ਚਾਹੁੰਦੇ ਹੋ, ਤਾਂ ਤੁਸੀਂ ਫੋਨ ਦੇ ਉੱਤੇ ਵੀ iHeart ਐਪ ਡਾਊਨਲੋਡ ਕਰਕੇ 92.7 CKGS ਨੂੰ ਸੁਣ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ, ਅਤੇ ਫੇਸਬੁੱਕ ਇੰਸਟਾਗ੍ਰਾਮ ਦੇ ਸਾਡੇ ਅਕਾਊਂਟਸ ਨੂੰ ਜ਼ਰੂਰ ਲਾਈਕ ਫੋਲੋ ਕਰ ਲਿਓ। ਇੱਕ ਉਹਦੇ 'ਤੇ ਰੀਸੈਂਟਲੀ ਆਪਾਂ ਇੱਕ ਹੋਰ ਵੀ ਵੀਡੀਓ ਪਾਵਾਂਗੇ, ਚਾਈਨਾ ਦੀਆਂ ਬਹੁਤ ਸਾਰੀਆਂ ਵੀਡੀਓਜ਼ ਮੈਂ ਪਾਈਆਂ ਨੇ, ਹੋਰ ਵੀ ਕੁਝ ਪੈਂਡਿੰਗ ਨੇ ਉਹ ਵੀ ਪਾਵਾਂਗੇ। ਇੱਕ ਬੰਗਲੌਰ ਦੇ ਏਅਰਪੋਰਟ ਦੇ ਉੱਤੇ ਮੈਂ ਕਿਸੇ ਵੀਰ ਦੀ ਵੀਡੀਓ ਬਣਾਈ ਸੀਗੀ, ਉਸ ਵੀਡੀਓ ਦੇ ਵਿੱਚ ਕੀ ਹੈਗਾ ਗਾ ਇਹ ਤੁਹਾਨੂੰ ਹੁਣ ਸਾਡਾ ਪੇਜ ਫੋਲੋ ਕਰਨਾ ਪੈਣਾ ਗਾ, ਅਤੇ ਫਿਰ ਤੁਸੀਂ ਵੀਡੀਓਜ਼ ਦੇਖ ਸਕੋਗੇ। ਅਤੇ ਤੁਹਾਡੇ ਮਨੋਰੰਜਨ ਦੇ ਲਈ ਬਹੁਤ ਬਹੁਤ ਧੰਨਵਾਦ। ਕਹਿੰਦੇ ਸੀ ਯੂ ਔਨ ਮੰਡੇ, ਜ਼ਰੂਰ ਜੀ, ਕੋਸ਼ਿਸ਼ ਕਰਾਂਗੇ ਮੰਡੇ ਨੂੰ ਤੁਹਾਡੇ ਨਾਲ ਹਾਜ਼ਰੀ ਲਾਈਏ, ਅਤੇ ਕੱਲ੍ਹ ਨੂੰ ਹੂਰ ਅਤੇ ਗੈਵੀ ਜੀ ਤੁਹਾਡੇ ਲਈ 3 ਘੰਟੇ ਦਾ ਪ੍ਰੋਗਰਾਮ ਪੇਸ਼ ਕਰਨਗੇ। ਤੁਸੀਂ 2 ਵਜੇ ਪ੍ਰੋਗਰਾਮ ਨੂੰ ਟਿਊਨ ਕਰ ਲਿਓ। ਸ਼ਾਮ ਨੂੰ ਸਵਰਨ ਟਹਿਣਾ ਜੀ ਅਤੇ ਜਤਿੰਦਰ ਪੰਨੂ ਜੀ ਵੀ ਆਪਣੇ ਨਾਲ 92.7 FM ਦੇ ਉੱਤੇ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ, ਔਰ ਹਰ ਰੋਜ਼ ਖਬਰਾਂ ਦੀਆਂ ਪੰਡਾਂ ਉਹ ਲੈ ਕੇ ਆਉਂਦੇ ਨੇ, ਪੰਜਾਬ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਨੇ। ਅਤੇ ਸ਼ਾਮ ਨੂੰ ਵੀ ਜੇਕਰ ਤੁਸੀਂ ਕਿਸੇ ਕੰਮ ਕਾਰ ਚੱਲੇ ਹੁੰਦੇ ਹੋ, ਕੋਈ ਗਰੋਸਰੀ ਕਰਨ, ਅੱਜ ਕੱਲ੍ਹ ਤਾਂ 10 ਵਜੇ ਤੱਕ ਦਿਨ ਨਹੀਂ ਛਿਪਦਾ, ਕਿਤੇ ਬਾਹਰ ਅੰਦਰ ਹੁੰਦੇ ਹੋ, ਤਾਂ ਤੁਸੀਂ ਜ਼ਰੂਰ ਪ੍ਰੋਗਰਾਮ ਨੂੰ ਸੁਣਿਆ ਕਰੋ 92.7 FM ਨੂੰ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਤਾਂ ਨੰਬਰ 204-463-0110, 204-463-0110।

ਅੱਜ ਮੈਨੂੰ ਲੱਗਦਾ ਹਾਈਐਸਟ ਰੈਕਡ ਹੋ ਗਿਆ ਗਾ ਤੁਸੀਂ 16,000 ਦੇ ਕਰੀਬ ਕਮਾਲ ਕਰਦੇ ਹੋ ਬੰਦਾ ਮਾਰ ਕੇ ਕਸੂਰ ਪੁੱਛਦੇ ਉਸ ਪਿੰਡ ਤੋਂ ਬਿਲੋਂਗ ਕਰਦਾ।